ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਨ ਸੰਗਤ

ਜਿਨ ਹਰਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ।

ਹਰ ਧਿਆਵੈ ਹਰ ਧਿਆਵੈ ਤੁਧ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਭਏ ਜਿਨੁ ਹਰ ਧਿਆਇਆ ਜੀ ਤਿਨ ਟੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨੁ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ

रूप समासी से धन जिन हर त्याया जी जन नानक तिन बल जासी।

ਆਸਾ ਮਹੱਲਾ ਚੌਥਾ। ਤੂੰ ਕਰਤਾ ਸਚਿਆਰ ਮੈਡਾ ਸਾਈਂ,

ਪ੍ਰਣਵਤਨ ਨਾਨਕ ਤਿਨਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ।

ਕਾਲ ਪਾਏ ਬ੍ਰਹਮਾ ਬਪਤਰਾ, ਕਾਲ ਪਾਏ ਸ਼ਿਵਜੂ ਅਵਤਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸਾ। ਜਵਨ ਕਾਲ

ਜਵਨ ਕਾਲ ਸਭ ਜਗਤ ਬਨਾਇਓ, ਦੇਵ ਦੈਤ ਜੱਛਨ ਉਪਜਾਇਓ, ਆਦ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਨਮਸਕਾਰ ਤਿਸਹਿ ਕੋ ਹਮਾਰੀ, ਸਕਲ ਪ੍ਰਜਾ ਜਿਨ ਆਪ ਸਵਾਰੀ, ਸਿਵਕਨ ਕੋ ਸਭ ਗੁਣ ਸੁਖ ਦਿਓ, ਸਤਰਨ ਕੋ ਪਲਮੋ ਬਦ ਕੀਓ।

ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇ ਅਪਾਰਾ ਜਬ ਆ ਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇ ਧਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਨਤ ਬੇਦ ਭੇਦ ਅਰ ਆਲਮ

ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ, ਕਰਤਾ ਤੇਰੇ ਸਭ ਕਿਛ ਹੈ, ਜਿਸ ਦੇਹ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ ਵਾਜੇ।

ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨਵਾਏ ਵਸਿਆ ਜਿਨ ਇੱਛਾ ਸਭ ਪੁਜਾਈਆਂ।

ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ।

ಸಾಕತ ನಿಂದಕ ದುಷ್ಟ ಖಿನ್ಮಯ ಬಿದಾರಿಯಂ.

ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕੀ ਫਤਿਹ। ਇਹ ਸਾਨੂੰ ਸਤਿਕਾਰਯੋਗ ਬੱਚੇ ਜੋ ਕਿ ਗੁਰਦੁਆਰਾ ਸਾਹਿਬ ਵਿਖੇ ਗੁਰਬਾਣੀ ਕੀਰਤਨ ਦੀ ਸਿਖਲਾਈ ਪ੍ਰਾਪਤ ਕਰਦੇ ਹਨ, ਆਪ ਸਭ ਸੰਗਤਾਂ ਨੂੰ ਪਾਵਨ ਗੁਰਬਾਣੀ ਸ਼ਬਦ ਕੀਰਤਨ ਦੁਆਰਾ ਨਿਹਾਲ ਕਰ ਰਹੇ ਸਨ। ਆਓ ਅਗਲੇ ਸਮੇਂ ਲਈ ਸਤਿਕਾਰਯੋਗ ਭਾਈ ਸਾਹਿਬ ਭਾਈ ਖਜਾਨ ਸਿੰਘ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ, ਉਹਨਾਂ ਪਾਸੋਂ ਗੁਰਬਾਣੀ ਕਥਾ ਵਿਚਾਰ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਨਾਸ਼ੀ

ਵਾਹਿਗੁਰੂ ਸਾਹਿਬ ਜੀ ਗੱਲੀ ਸਾਧਨ ਆਵਈ ਜਿਚੁਰ ਮੋਹ ਖਾਲੀ ਮੋਹ ਭਰਿਆ ਕਿਉਂ ਬੋਲੀਐ

ਪੰਥਾ ਕੁਪੰਥ ਨਾ ਸੁਜਈ ਅਲਮਸਤ ਅਖਿਆਲੀ ਡਗਮਗ ਚਾਲ ਸੁਟਾਲ ਹੈ ਗੁਰਮਤ ਨਿਰਾਲੀ ਚੜਿਆ ਚੰਦ ਨਾ ਲੁਕਾਈ ਢੱਕ ਜੋਤ ਕੁਨਾਲੀ ਡਗਮਗ ਚਾਲ ਸੁਟਾਲ ਹੈ ਗੁਰਮਤ ਨਿਰਾਲੀ ਚੜਿਆ ਚੰਦ ਨਾ ਲੁਕਾਈ ਢੱਕ ਜੋਤ ਕੁਨਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੋਗਾ ਟਲ ਚਵਰ ਛਤਰ ਤਖਤ ਦੇ ਮਾਲਕ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮੁਕੱਦਸ ਹਜ਼ੂਰੀ ਦੇ ਅੰਦਰ ਸੰਧਿਆ ਸਮੇਂ ਸਜੇ ਹੋਏ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰਦਿਆਂ ਹੋਇਆ ਆਪ ਜੀ ਨੇ ਤੁਰਕੀ ਬਾਣੀ ਇਲਾਹੀ ਬਾਣੀ ਦੇ ਮਨੋਹਰ ਕੀਰਤਨ ਸਰਵਣ ਕਰਕੇ ਆਪਣੇ ਜੀਵਨ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਦੇ ਗਿਆਨ ਦੇ ਨਾਲ ਅੰਮ੍ਰਿਤਮਈ ਬਰਕਤ ਦੇ ਨਾਲ ਸਰਸਾਰ ਕਰਨ ਦਾ ਯਤਨ ਕੀਤਾ ਹੈ। ਜਿਵੇਂ ਕੀਰਤਨ ਦੇ ਨਾਲ ਨਾਲ ਰੋਜ਼ਾਨਾ ਹੀ ਸਤਿਗੁਰਾਂ ਦੇ ਪਾਵਨ ਬਚਨ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਗੁਰਬਾਣੀ ਦੇ ਪ੍ਰਮਾਣ ਅਤੇ ਸਿੱਖ ਇਤਿਹਾਸ ਦੇ ਵਡਮੁੱਲੇ ਪੰਨਿਆਂ ਦੀ ਸਾਂਝ ਦੇ ਦੁਆਰਾ ਆਪਾਂ ਇਹ ਸਾਂਝ ਪਾਉਂਦਿਆਂ ਹੋਇਆਂ ਸਤਿਗੁਰੂ ਦੇ ਪਾਵਨ ਉਪਦੇਸ਼ ਨੂੰ ਵੀ ਸਰਵਣ ਕਰਕੇ ਵਿਚਾਰਦੇ ਹਾਂ ਅਤੇ ਉਸ ਵਿਚਾਰੇ ਹੋਏ ਗਿਆਨ ਦੇ ਅਨੁਸਾਰ ਆਪਣੇ ਜੀਵਨ ਨੂੰ ਚਲਾਉਣ ਦਾ ਯਤਨ ਕਰਦੇ ਹਾਂ। ਅੱਜ ਵੀ ਸਤਿਗੁਰਾਂ ਨੇ ਜੋ ਮਿਹਰਾਮਤ ਕੀਤੀ ਹੈ ਆਪ ਜੀ ਨੇ ਬਚਨ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਸੁਣੇ ਨੇ। ਇਹ ਪਾਵਨ ਬਚਨ ਭਾਈ ਗੁਰਦਾਸ ਜੀ ਦੀ 13ਵੀਂ ਵਾਰ ਦੀ 6ਵੀਂ ਪੌੜੀ ਦੇ ਨੇ ਜਿਸ ਦੇ ਅੰਦਰ ਭਾਈ ਸਾਹਿਬ ਭਾਈ ਗੁਰਦਾਸ ਜੀ ਜਿਵੇਂ ਆਪਾਂ ਪਿਛਲਿਆਂ ਦਿਨਾਂ ਦੇ ਵਿੱਚ ਪਿਛਲੀਆਂ ਪੌੜੀਆਂ ਦਾ ਪਾਠ ਸਾਂਝਾ ਕਰਦਿਆਂ ਹੋਇਆਂ ਭਾਈ ਸਾਹਿਬ ਜੀ ਨੇ ਜੋ ਉਪਦੇਸ਼ ਦਿੱਤਾ ਸੀ ਪ੍ਰੇਮ ਰਸ ਪਿਰਮ ਰਸ ਦੀ ਗੱਲ ਕੀਤੀ ਗਈ, ਅੱਜ ਵੀ ਇਸ ਪੌੜੀ ਦੇ ਦੁਆਰਾ ਭਾਈ ਸਾਹਿਬ ਭਾਈ ਗੁਰਦਾਸ ਜੀ ਪਰਮਾਤਮਾ ਦੇ ਪ੍ਰੇਮ ਰਸ ਦੀ ਵਡਿਆਈ ਸਮਰੱਥਾ ਤਾਕਤ ਬਰਕਤ ਦੇ ਬਾਰੇ ਗੁਣਾਂ ਬਾਰੇ ਜਿੱਥੇ ਪਿਛਲੇ ਦਿਨਾਂ 'ਚ ਵਿਚਾਰਿਆ ਅੱਜ ਵੀ ਕੁਝ ਉਦਾਹਰਨਾਂ ਦੇ ਕੇ ਇਸ ਪ੍ਰੇਮ ਰਸ ਦੇ ਬਾਰੇ ਭਾਈ ਗੁਰਦਾਸ ਜੀ ਦੱਸਦੇ ਕਿ ਕਿੱਡਾ ਅਮੁੱਲਕ ਹੈ, ਕਿੰਨੀ ਵੱਡੀ ਤਾਕਤ ਹੈ ਇਸ ਨਾਮ ਰਸ ਦੇ ਅੰਦਰ। ਜਿੱਥੇ ਆਪਾਂ ਪਿਛਲੇ ਦਿਨਾਂ ਦੇ ਵਿੱਚ ਇਹ ਵਿਚਾਰ ਕੀਤੀ ਸੀ ਕਿ ਇਹ ਪਰਮਾਤਮਾ ਦੇ ਨਾਮ ਰਸ ਨੂੰ ਬੜੇ ਬੜੇ ਯੋਗੀ ਤਪੀ ਦੇਵਤੇ ਬਿਆਨ ਕਰਨ ਦਾ ਯਤਨ ਕਰਦੇ ਰਹੇ, ਨਹੀਂ ਕਰ ਸਕੇ, ਕਿਉਂਕਿ ਇਹਨੂੰ ਮਾਣਿਆ ਜਾ ਸਕਦਾ, ਇਹਨੂੰ ਬਿਆਨਿਆ ਨਹੀਂ ਜਾ ਸਕਦਾ। ਪਰਮਾਤਮਾ ਦਾ ਨਾਮ ਜੋ ਹੈ ਬਿਆਨ ਨਹੀਂ ਕੀਤਾ ਜਾ ਸਕਦਾ, ਮਾਣਿਆ ਜਾ ਸਕਦਾ। ਇਹ ਮਾਣ ਜਿੰਨਾ ਵੀ ਅਸੀਂ ਲਵਾਂਗੇ ਉਸ ਗਹਿਰਾਈ ਦੇ ਅੰਦਰ ਤੁਰੇ ਜਾਵਾਂਗੇ, ਕੋਈ ਪਾਰਾਵਾਰ ਨਹੀਂ ਹੈ। ਲੇਕਿਨ ਇਹਨੂੰ ਬਿਆਨ ਕਰਨਾ ਹੋਵੇ ਤਾਂ ਦੁਨੀਆ ਦੀ ਕੋਈ ਉਦਾਹਰਨ ਕੋਈ ਸ਼ਬਦ ਇਹੋ ਜਿਹਾ ਸੰਸਾਰ ਵਿੱਚ ਨਹੀਂ ਹੈ ਜਿਹੜਾ ਪਰਮਾਤਮਾ ਦੇ ਪਾਰਾਵਾਰ ਨੂੰ ਕੋਈ ਬਿਆਨ ਕਰ ਸਕਦਾ ਹੋਵੇ, ਕਿਉਂਕਿ ਨਾ ਹੀ ਜ਼ੁਬਾਨ ਦੇ ਕੋਲ ਇੰਨੀ ਤਾਕਤ ਹੈ ਕਿ ਉਹ ਇੰਨਾ ਸਮਾਂ ਲਾ ਕੇ ਪਰਮਾਤਮਾ ਦੇ ਗੁਣਾਂ ਨੂੰ ਬਿਆਨ ਕਰ ਸਕੇ, ਨਾ ਹੀ ਦੁਨੀਆ ਦੇ ਵਿੱਚ ਕੋਈ ਇਹੋ ਜਿਹਾ ਸ਼ਬਦ ਬਣਿਆ, ਇਹੋ ਜਿਹਾ ਪਦਾਰਥ ਬਣਿਆ ਜਿਹਦੇ ਨਾਲ ਕੋਈ ਉਦਾਹਰਨ ਦੇ ਕੇ ਸਮਝਾਇਆ ਜਾ ਸਕੇ ਕਿ ਪਰਮਾਤਮਾ ਦੇ ਨਾਮ ਦਾ ਰਸ ਇਸ ਤਰ੍ਹਾਂ ਦਾ ਹੈ। ਜਦੋਂ ਵੀ ਪਰਮਾਤਮਾ ਦੇ ਨਾਮ ਰਸ ਦੀ ਗੱਲ ਆਉਂਦੀ ਹੈ ਜਾਂ ਉਹਨਾਂ ਰਸਾਂ ਨੂੰ ਮਾਨਣ ਵਾਲੇ ਦੀ ਗੱਲ ਆਉਂਦੀ ਹੈ,
ਕੇਵਲ ਤੇ ਕੇਵਲ ਕੁਝ ਕੁ ਉਦਾਹਰਨਾਂ ਜਿਹੜੀਆਂ ਉਹ ਦਿੱਤੀਆਂ ਜਾਂਦੀਆਂ ਵੀ ਇਹਨਾਂ ਰਸਾਂ ਤੋਂ ਵੀ ਅੱਗੇ ਦਾ ਮਿੱਠਾ ਰਸ ਹੈ। ਜਿਵੇਂ ਕੱਲ੍ਹ ਵੀ ਵਿਚਾਰਿਆ ਸੀ ਵੀ ਇਹ ਤਾਂ ਦੱਸ ਦਿੱਤਾ ਕਿ ਇਹ ਰਸ ਸਾਰੇ ਫਿੱਕੇ ਨੇ ਪਰਮਾਤਮਾ ਦੇ ਰਸ ਤੋਂ, ਚਾਹੇ ਮਿਸ਼ਰੀ ਹੈ, ਚਾਹੇ ਮਿਸ਼ਰੀ ਦਾ ਸ਼ਰਬਤ ਹੈ, ਚਾਹੇ ਸ਼ਹਿਦ ਹੈ, ਚਾਹੇ ਖੰਡ ਹੈ। ਆਪਾਂ ਨਮਕੀਨ, ਖੱਟ ਮਿੱਠੇ, ਮਿਠਾਸ ਵਾਲੇ ਪਦਾਰਥ ਕੋਈ ਵੀ ਇਹੋ ਜਿਹਾ ਨਹੀਂ ਜਿਨ੍ਹਾਂ ਦੇ ਰਾਹੀਂ ਉਹ ਰਸ ਨੂੰ ਬਿਆਨ ਕੀਤਾ ਜਾ ਸਕੇ। ਦੂਜੇ ਪਾਸੇ ਉਹਦੀ ਪਾਇਆਂ ਨੂੰ, ਉਸ ਪਰਮਾਤਮਾ ਦੇ ਨਾਮ ਦੀ ਹਸਤੀ ਨੂੰ ਬਿਆਨ ਕਰਨ ਵਾਸਤੇ ਵੀ ਸਤਿਗੁਰਾਂ ਨੇ ਦੱਸਿਆ ਦੁਨੀਆਂ ਦੇ ਵਿੱਚ ਕੋਈ ਪਦਾਰਥ ਨਹੀਂ ਜਿਹਦੇ ਨਾਲ ਤੁਲਨਾ ਦਿੱਤੀ ਜਾ ਸਕੇ, ਜਿਹਦੇ ਨਾਲ ਅਨੁਮਾਨ ਲਾ ਕੇ ਦੱਸਿਆ ਜਾ ਸਕੇ। ਆਪਾਂ ਕੋਈ ਵੀ ਗੱਲ ਕਿਸੇ ਨੂੰ ਸਮਝਾਉਣੇ ਤਾਂ ਉਹਦੇ ਵਾਸਤੇ ਉਦਾਹਰਣ ਦਿੰਦੇ ਹਾਂ, ਪਰ ਦੁਨੀਆਂ ਵਿੱਚ ਇਹੋ ਜਿਹੀ ਕੋਈ ਉਦਾਹਰਣ ਨਹੀਂ ਹੈ ਜਿਹਦੀ ਉਦਾਹਰਣ ਦੇ ਕੇ ਅਸੀਂ ਦੱਸ ਦਈਏ ਕਿ ਪਰਮਾਤਮਾ ਐਡਾ ਵੱਡਾ ਪਸਾਰਾ ਹੈ, ਜਾਂ ਇੰਨਾ ਭਾਰਾ ਹੈ, ਜਾਂ ਇੰਨਾ ਵੱਡਾ ਆਕਾਰੀ ਹੈ, ਜਾਂ ਇੰਨਾ ਡੂੰਘਾ ਹੈ। ਜਦੋਂ ਅਸੀਂ ਪਰਮਾਤਮਾ ਦੀ ਗੱਲ ਕਰਦੇ ਹਾਂ ਤਾਂ ਪਰਮਾਤਮਾ ਦੇ ਬਾਰੇ ਜਦੋਂ ਮਾਪਦੰਡ ਦੀ ਗੱਲ ਆਉਂਦੀ ਹੈ ਅਤੇ ਤੋਲਣ ਦੀ ਜਦੋਂ ਗੱਲ ਆਉਂਦੀ ਕਿ ਤੋਲਿਆ ਜਾ ਸਕਦਾ ਕਿ ਨਹੀਂ, ਅਤੇ ਉਦੋਂ ਸ਼ਬਦ ਆਉਂਦਾ ਹੈ ਪਰਮਾਤਮਾ ਦੇ ਗੁਣ ਦੇ ਅੱਗੇ ਅਤੁੱਲ, ਅਤੁੱਲ ਕਿ ਉਹ ਤੋਲਿਆ ਜਾਏ। ਅਤੁੱਲ ਜਿਹੜਾ ਇਹ ਭਾਵ ਜਿਹਨੂੰ ਤੋਲ ਨਹੀਂ ਸਕਦੇ, ਕਿਉਂਕਿ ਤੋਲ ਤਾਂ ਉਹਦਾ ਹੁੰਦਾ ਜਿਹਦੇ ਬਰਾਬਰ ਦੀ ਕੋਈ ਸ਼ੈ, ਕੋਈ ਵੱਟੇ ਹੋਣ। ਆਪਾਂ ਇੱਕ ਤਰਾਜੂ ਦੀ ਗੱਲ ਕਰਦੇ ਹਾਂ, ਤਰਾਜੂ ਦੇ ਇੱਕ ਪਾਸੇ ਇੱਕ ਸ਼ਾਬੇ ਦੇ ਵਿੱਚ ਅਸੀਂ ਵਸਤੂ ਰੱਖ ਕੇ ਦੂਜੇ ਪਾਸੇ ਕੋਈ ਵੱਟੇ ਜਾਂ ਕੋਈ ਵਜ਼ਨਦਾਰ ਉਹ ਚੀਜ਼ ਰੱਖਦੇ ਹਾਂ, ਫਿਰ ਉਹਨੂੰ ਤੋਲਿਆ ਜਾਂਦਾ ਹੈ। ਪਰ ਪਰਮਾਤਮਾ ਦੇ ਨਾਲ ਜੇ ਕਿਸੇ ਦੀ ਤੁਲਨਾ ਕਰਨ ਲੱਗੀਏ ਕਿ ਪਰਮਾਤਮਾ ਦਾ ਤੋਲ ਕਿੰਨਾ ਹੈ, ਦੁਨੀਆਂ ਦੀ ਕੋਈ ਵੀ ਜਿਹੜੀ ਹੈ ਸ਼ੈ ਉਹ ਤੋਲ ਦੇ ਰੂਪ ਵਿੱਚ ਰੱਖ ਕੇ ਅਸੀਂ ਤੋਲ ਨਹੀਂ ਸਕਦੇ। ਜੇ ਗਹਿਰਾਈ ਦੀ ਗੱਲ ਕਰੀਏ ਤਾਂ ਮਨੁੱਖ ਸਮੁੰਦਰਾਂ ਦੀਆਂ ਗਹਿਰਾਈਆਂ ਦੁਨੀਆਂ ਦੇ ਵਿੱਚ ਸਾਰੀਆਂ ਗਹਿਰਾਈਆਂ ਮਾਪ ਲਵੇਗਾ, ਪਰ ਪਰਮਾਤਮਾ ਦੀ ਗਹਿਰਾਈ ਦੇ ਬਾਰੇ ਨਹੀਂ ਉਹ ਦੱਸ ਸਕਦੇ। ਇਸੇ ਕਰਕੇ ਗੰਭੀਰ ਵੀ ਕਿਹਾ ਹੈ ਪਰਮਾਤਮਾ ਨੂੰ, ਵੱਡੇ ਜਿਗਰੇ ਵਾਲਾ ਕਿਹਾ ਹੈ, ਅਗੋਚਰ ਕਿਹਾ ਹੈ, ਬੇਅੰਤ ਕਿਹਾ ਹੈ, ਅਪਾਰ ਕਿਹਾ ਹੈ, ਅਤੁੱਲ ਕਿਹਾ ਹੈ, ਅਮੋਲਕ ਕਿਹਾ ਹੈ, ਕਿਉਂਕਿ ਮੁੱਲ ਵੀ ਕੋਈ ਨਹੀਂ ਹੈ। ਜੇ ਮੁੱਲ ਪਾਉਣ ਦਾ ਵੀ ਯਤਨ ਕੋਈ ਕਰੇ ਕਿ ਪਰਮਾਤਮਾ ਦਾ ਮੁੱਲ ਪਾ ਦਈਏ, ਪਰਮਾਤਮਾ ਦਾ ਮੁੱਲ ਨਹੀਂ ਕੋਈ ਵੀ ਪਾ ਸਕਦਾ। ਇਸੇ ਕਰਕੇ ਗੁਰੂ ਅਮਰਦਾਸ ਮਹਾਰਾਜ ਜੀ ਸਮਝਾਉਂਦੇ, ਹਰ ਆਪ ਅਮੁੱਲਕ ਹੈ, ਮੁੱਲ ਨਾ ਪਾਇਆ ਜਾਏ, ਕੋਈ ਉਹਦੇ ਮੁੱਲ ਨੂੰ ਨਹੀਂ ਪਾ ਸਕਦਾ। ਸੋ ਇਸ ਕਰਕੇ ਜਿਵੇਂ ਬਾਣੀ ਦੇ ਵਿੱਚ ਉਦਾਹਰਨਾਂ ਦਿੱਤੀਆਂ ਨੇ, ਅਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਸਾਨੂੰ ਸਾਰੀਆਂ ਉਦਾਹਰਨਾਂ ਦਿੱਤੀਆਂ ਕਿ ਜੇ ਕੋਈ ਉਸ ਨਾਮ ਰਸ ਦੇ ਰਾਹੀਂ ਬਿਆਨ ਕਰਨ ਦਾ ਯਤਨ ਕਰੇ ਤਾਂ ਉਹਦੀ ਹਾਲਤ ਉਸ ਗੂੰਗੇ ਵਰਗੀ ਹੋ ਜਾਂਦੀ ਹੈ ਜਿਹੜਾ ਮਠਿਆਈ ਗੁੜ ਖਾ ਤੇ ਸਕਦਾ ਹੈ ਪਰ ਉਹਨੂੰ ਬਿਆਨ ਨਹੀਂ ਕਰ ਸਕਦਾ। ਜਦੋਂ ਮਿਠਾਸ ਦੀ ਗੱਲ ਆਉਂਦੀ ਹੈ ਅਤੇ ਕਹਿ ਦਿੰਦੇ ਦੁਨੀਆਂ ਦੇ ਸਾਰੇ ਪਦਾਰਥ ਫਿੱਕੇ ਨੇ, ਪਰਮਾਤਮਾ ਦਾ ਨਾਮ ਮਿੱਠਾ ਹੈ। ਇਸੇ ਤਰ੍ਹਾਂ ਹੀ ਜਦੋਂ ਉਹਦੇ ਬਿਆਨ ਦੀ ਗੱਲ ਆਉਂਦੀ ਕਿ ਉਹਦਾ ਪਾਰਾ ਬਾਰ, ਅਤੇ ਭਾਈ ਗੁਰਦਾਸ ਜੀ ਕਹਿੰਦੇ ਬੜੇ ਬੜੇ ਰਿਸ਼ੀ ਮੁਨੀ ਦੇਵਤਿਆਂ ਨੇ ਵੀ ਜ਼ੋਰ ਲਾਇਆ, ਕੋਈ ਵੀ ਜਿਹੜਾ ਇਹ ਸਾਧੂ ਜੋਗੀ ਦੇਵਤਾ ਪੀਰ ਪੈਗੰਬਰ ਉਸ ਪਰਮਾਤਮਾ ਦੀ ਹਸਤੀ ਨੂੰ ਬਿਆਨ ਨਹੀਂ ਕਰ ਸਕਿਆ। ਕੱਲ੍ਹ ਜਦੋਂ ਆਪਾਂ ਰਸਾਂ ਦੀ ਗੱਲ ਕੀਤੀ ਕਿ ਦੁਨੀਆਂ ਦੇ ਵਿੱਚ ਮਨੁੱਖ ਦਾ ਜੀਵਨ ਬੜਾ ਰਸਾਂ 'ਤੇ ਲੁਪਤ ਰਹਿੰਦਾ ਹੈ, ਕਿਉਂਕਿ ਇਕੱਲਾ ਮਨੁੱਖ ਨਹੀਂ, ਸੰਸਾਰ ਦੇ ਅੰਦਰ ਜਦੋਂ ਆਪਾਂ ਗੱਲ ਕਰਦੇ ਹਾਂ ਜਿੰਨੇ ਜੀਵ ਜੰਤੂ ਨੇ ਉਹਨਾਂ ਨੂੰ ਹਰੇਕ ਨੂੰ ਕੋਈ ਨਾ ਕੋਈ ਰਸ ਹੈਗਾ ਹੈ। ਜਿਵੇਂ ਭਗਤ ਰਵਿਦਾਸ ਜੀ ਆਪਣੀ ਬਾਣੀ ਦੇ ਵਿੱਚ ਰਚਨਾ ਦੇ ਵਿੱਚ ਦੱਸਦੇ ਨੇ, ਪੰਜ ਜੀਵਾਂ ਦੀ ਉਦਾਹਰਨ ਦੇ ਕੇ ਦੱਸਦੇ ਨੇ ਭਗਤ ਰਵਿਦਾਸ ਜੀ ਕਿ ਉਹਨਾਂ ਨੂੰ ਰਸ ਹੈ ਇਸ ਸੰਸਾਰ ਦੇ ਅੰਦਰ। ਕਿਸੇ ਨੂੰ ਜ਼ੁਬਾਨ ਦਾ ਰਸ ਹੈ, ਕਿਸੇ ਨੂੰ ਅੱਖਾਂ ਦਾ ਰਸ ਹੈ, ਕਿਸੇ ਨੂੰ ਕੰਨਾਂ ਦਾ ਰਸ, ਉਦਾਹਰਨਾਂ ਦੇ ਕੇ ਭਗਤ ਰਵਿਦਾਸ ਜੀ ਨੇ ਦੱਸਿਆ ਹੈ। ਪੰਜ ਉਦਾਹਰਨਾਂ ਅਸੀਂ ਪੜ੍ਹਦੇ ਹਾਂ, ਉਹਦੇ ਵਿੱਚ ਮੱਛੀ ਦੀ ਗੱਲ ਆਉਂਦੀ ਹੈ, ਹਾਥੀ ਦੀ ਗੱਲ ਆਉਂਦੀ ਹੈ, ਹਿਰਨ ਦੀ ਗੱਲ ਆਉਂਦੀ ਹੈ, ਪਤੰਗੇ ਦੀ ਗੱਲ ਆਉਂਦੀ ਹੈ। ਇਸ ਤਰ੍ਹਾਂ ਇਹ ਉਦਾਹਰਨਾਂ ਦੇ ਕੇ ਦੱਸਿਆ, ਭਵਰੇ ਦੀ ਗੱਲ ਆਉਂਦੀ, ਪੰਜ ਉਦਾਹਰਨਾਂ ਦਿੱਤੀਆਂ ਨੇ, ਹਾਥੀ ਦੀ, ਮੱਛੀ ਦੀ, ਹਿਰਨ ਦੀ, ਭਵਰੇ ਦੀ, ਪਤੰਗੇ ਦੀ। ਅਤੇ ਭਗਤ ਜੀ ਦੱਸਦੇ ਕਿ ਇੱਕ ਇੱਕ ਰਸ ਉਹਨਾਂ ਦੇ ਵਿੱਚ ਹੈ,
ਜੋ ਉਹਨਾਂ ਦੀ ਗੁਲਾਮੀ ਦਾ ਬੰਧਨ ਦਾ ਕਾਰਨ ਜਾਂ ਮੌਤ ਦਾ ਕਾਰਨ ਬਣਦਾ ਹੈ। ਹੁਣ ਜਦੋਂ ਹਾਥੀ ਦੀ ਗੱਲ ਚੱਲਦੀ ਹੈ ਤੇ ਉੱਥੇ ਉਹਨੂੰ ਕਾਮ ਵਾਸ਼ਨਾ ਦਾ ਰਸ ਦੱਸਿਆ ਗਿਆ ਕਿ ਉਹ ਕਾਮ ਵਾਸ਼ਨਾ ਦੇ ਅਧੀਨ ਜਿਹੜਾ ਸ਼ਿਕਾਰੀਆਂ ਦੇ ਫੰਦੇ ਦੇ ਵਿੱਚ ਫਸ ਜਾਂਦਾ ਹੈ। ਫਿਰ ਉਹਨੂੰ ਉਹ ਬੋਲੀ ਸਿਖਾਈ ਜਾਂਦੀ ਹੈ ਜਿਹੜੀ ਮਨੁੱਖ ਚਾਹੁੰਦਾ ਹੈ ਹਾਥੀ ਦੇ ਕੋਲੋਂ ਕਰਵਾਉਣੀ। ਉਸ ਤਰ੍ਹਾਂ ਦੇ ਉਹਨੂੰ ਜਿਹੜਾ ਸਾਰਾ ਕੁਝ ਸਿਖਾਇਆ ਪੜ੍ਹਾਇਆ ਜਾਂਦਾ ਹੈ, ਫਿਰ ਰਾਜਿਆਂ ਦੇ ਕੋਲ ਜਾ ਕੇ ਵੇਚਿਆ ਜਾਂਦਾ ਹੈ, ਸਰਕਸਾਂ ਵਿੱਚ ਨਚਾਇਆ ਜਾਂਦਾ ਹੈ, ਜਾਂ ਜਿਹੜਾ ਹੈ ਉਹਦੇ ਤੋਂ ਰੋਜ਼ੀ ਰੋਟੀ ਕਮਾਉਣ ਵਾਲੇ ਉਹਨੂੰ ਗਲੀਆਂ ਬਾਜ਼ਾਰਾਂ ਵਿੱਚ ਫੇਰ ਕੇ ਉਹਦੇ ਨਾਲ ਪੈਸਾ ਇਕੱਠਾ ਕਰਕੇ ਜੀਵਨ ਬਤੀਤ ਕਰਦੇ ਨੇ। ਹੁਣ ਉਹ ਹਾਥੀ ਜੇ ਉਹਦੇ ਸਰੀਰ ਵੱਲ ਵੇਖੀਏ, ਤਾਕਤ ਵੱਲ ਦੇਖੀਏ ਤਾਂ ਉਹ ਕਈ ਬੰਦਿਆਂ ਕੋਲ ਕਾਬੂ ਨਹੀਂ ਸੀ ਆ ਸਕਦਾ, ਪਰ ਉਹਨੂੰ ਲਿਆਉਣ ਦੇ ਵਾਸਤੇ ਸ਼ਿਕਾਰੀ ਨੂੰ ਉਹਦੀ ਕਮਜ਼ੋਰੀ ਦਾ, ਉਹਦੇ ਰਸ ਦਾ ਪਤਾ ਸੀ, ਕਿਹੜੇ ਰਸ ਦਾ ਗੁਲਾਮ ਹੈ, ਉਹਨੂੰ ਉਸੇ ਹੀ ਰਸ ਦੇ ਵਿੱਚ ਜਿਹੜਾ ਉਹ ਲੀਨ ਕਰ ਲਿਆ। ਹੁਣ ਮ੍ਰਿਗ ਹਿਰਨ ਦੀ ਜਦੋਂ ਗੱਲ ਚੱਲਦੀ ਬਹੁਤ ਦੌੜਦਾ ਹੈ, ਸ਼ਾਇਦ ਹੀ ਕੋਈ ਜਾਨਵਰ ਉਹਦੇ ਨਾਲ ਉਨੀ ਤੇਜ਼ ਰਫਤਾਰ ਦੇ ਨਾਲ ਦੌੜਦਾ ਹੋਵੇ, ਬੜਾ ਫੁਰਤੀਲਾ ਮੰਨਿਆ ਗਿਆ ਹੈ ਛਲਾਂਗਾ ਲਗਾਉਣ ਦੇ ਵਿੱਚ ਵੀ, ਦੌੜਨ ਦੇ ਵਿੱਚ ਵੀ। ਪਰ ਉਹ ਹਿਰਨ ਨੂੰ ਵੀ ਇੱਕ ਰਸ ਜਿਹੜਾ ਸੀ ਉਹ ਹੈ ਕੰਨਾਂ ਦੇ ਸੁਣਨ ਦਾ, ਉਹਨੂੰ ਉਹਦੇ ਨਾਲ ਕੰਢੇ ਹੇੜੇ ਦਾ ਨਾਦ ਜਿਹੜਾ ਆਵਾਜ਼ ਇੱਕ ਇੰਸਟਰੂਮੈਂਟ ਹੈ ਉਹਦੀ ਆਵਾਜ਼ ਸੁਣਨ ਦਾ ਉਹ ਬੜਾ ਕਾਇਲ ਹੈ। ਜਿਵੇਂ ਕੋਈ ਮਿੱਟੀ ਦਾ ਬਰਤਨ ਜਾਂ ਕੋਈ ਹੋਰ ਇਸ ਤਰ੍ਹਾਂ ਦਾ ਲੈ ਕੇ ਉਹਦੇ 'ਤੇ ਚਮੜਾ ਮੜ ਕੇ ਜਦੋਂ ਉਹਨੂੰ ਕੰਢੇ ਹੇੜੇ ਦਾ ਸਾਜ਼ ਬਣਾ ਕੇ ਵਜਾਉਂਦਾ ਉਹਦੇ ਵਿੱਚੋਂ ਆਵਾਜ਼ ਬਹੁਤ ਸੋਹਣੀ ਨਿਕਲਦੀ। ਅਤੇ ਸ਼ਿਕਾਰੀ ਨੂੰ ਪਤਾ ਹੈ ਹਿਰਨੇ ਦਾ ਗੁਲਾਮ ਹੈ, ਹਿਰਨ ਇਸ ਆਵਾਜ਼ ਦੇ ਉੱਪਰ ਬੜਾ ਕਾਇਲ ਹੁੰਦਾ, ਮਸਤ ਹੋ ਜਾਂਦਾ। ਅਤੇ ਸ਼ਿਕਾਰੀ ਜੰਗਲ ਦੇ ਵਿੱਚ ਜਾ ਕੇ ਫਿਰ ਉਹ ਆਵਾਜ਼ ਜਦੋਂ ਵਜਾਉਂਦਾ ਹੈ ਅਤੇ ਹਿਰਨ ਉਹਦੇ ਅੱਗੇ ਆ ਕੇ ਮਸਤ ਹੋ ਕੇ ਸੱਜੇ ਖੱਬੇ ਕੁਛ ਨਹੀਂ ਦੇਖਦਾ ਅਡੋਲ ਹੋ ਕੇ ਖੜ੍ਹ ਜਾਂਦਾ ਹੈ, ਸ਼ਿਕਾਰੀ ਉਹਨੂੰ ਗੁਲਾਮ ਬਣਾ ਲੈਂਦਾ ਹੈ। ਉਹਨੂੰ ਹੁਣ ਕੇਵਲ ਅਤੇ ਕੇਵਲ ਕੰਨਾਂ ਦਾ ਰਸ ਸੀ, ਕੰਨਾਂ ਦੇ ਵਿੱਚ ਉਹ ਆਵਾਜ਼ ਜਿਹੜੀ ਸੀ ਉਹ ਗੁਲਾਮੀ ਦਾ, ਮੌਤ ਦਾ ਕਾਰਨ ਬਣਦੀ ਹੈ। ਤੀਜੀ ਉਦਾਹਰਣ ਦਿੱਤੀ ਹੈ ਮੱਛੀ ਦੀ ਕਿ ਮੱਛੀ ਨੂੰ ਜ਼ੁਬਾਨ ਦਾ ਚਸਕਾ ਹੈ। ਆਮ ਆਪਾਂ ਦੇਖਦੇ ਸਾਂ ਜਦੋਂ ਪੰਜਾਬ ਦੇ ਵਿੱਚ ਲੋਕ ਮੱਛੀਆਂ ਫੜਨ ਵਾਲੇ ਲੋਹੇ ਦੀ ਕੁੰਡੀ ਦੇ ਨਾਲ ਥੋੜ੍ਹਾ ਜਿਹਾ ਮਾਸ ਜਿਹੜਾ ਸੀ ਟੰਗ ਕੇ ਉਹ ਪਾਣੀ ਦੇ ਵਿੱਚ ਸੁੱਟਦੇ ਨੇ ਅਤੇ ਉਹ ਮੱਛੀ ਜਿਹੜੀ ਉਹ ਕੁੰਡੀ ਵਿਚਲਾ ਮਾਸ ਖਾਣ ਵਾਸਤੇ ਜਦੋਂ ਆਉਂਦੀ ਅਤੇ ਕੁੰਡੀ ਦੇ ਵਿੱਚ ਫਸ ਜਾਂਦੀ, ਉਹਦੀ ਮੌਤ ਦਾ ਕਾਰਨ ਜ਼ੁਬਾਨ ਦਾ ਚਸਕਾ ਬਣਦਾ ਹੈ। ਇਸੇ ਤਰ੍ਹਾਂ ਪਤੰਗੇ ਨੂੰ ਅੱਖਾਂ ਦਾ ਚਸਕਾ ਹੈ ਕਿਉਂਕਿ ਉਹ ਜਗਦੀ ਹੋਈ ਸ਼ਮਾਂ ਅਤੇ ਲਾਈਟ ਨੂੰ ਜਿਹੜਾ ਉਹ ਦੇਖ ਕੇ ਬੜਾ ਪ੍ਰਸੰਨ ਹੁੰਦਾ ਹੈ, ਉਸ ਲਾਈਟ ਦੇ ਉੱਪਰ ਬੈਠਣ ਦਾ ਉਹ ਯਤਨ ਕਰਦਾ ਹੈ। ਉਹਦੇ ਉੱਪਰ ਜਦੋਂ ਬਲਬ ਦੇ ਦੀਵੇ ਦੇ ਉੱਪਰ ਜਾਂਦਾ ਹੈ ਉਹਦੇ ਖੰਭ ਸੜਦੇ ਨੇ, ਉਹ ਫਿਰ ਜ਼ਮੀਨ 'ਤੇ ਡਿੱਗਦਾ ਹੈ, ਉੱਡ ਨਹੀਂ ਸਕਦਾ ਕਿਉਂਕਿ ਉਹਦੇ ਖੰਭ ਜਿਨ੍ਹਾਂ ਨਾਲ ਉਡਾਰੀ ਭਰਨੀ ਸੀ ਉਹ ਸੜ ਜਾਂਦੇ ਨੇ। ਫਿਰ ਉਹ ਪਤੰਗਾ ਜ਼ਮੀਨ 'ਤੇ ਜਿੰਨਾ ਚਿਰ ਜਿਉਂਦਾ ਹੈ ਅੱਖਾਂ ਜਿਹੜੀਆਂ ਉਹਦੀਆਂ ਰੌਸ਼ਨੀ ਵੱਲ ਨੂੰ ਉੱਥੇ ਬੈਠਿਆਂ ਤੱਕਦੀਆਂ ਰਹਿੰਦੀਆਂ, ਉਹਦੇ ਪ੍ਰਾਣ ਨਿਕਲ ਜਾਂਦੇ, ਉਹ ਖਤਮ ਹੋ ਜਾਂਦਾ ਹੈ। ਹੁਣ ਭਗਤ ਜੀ ਕਹਿਣ ਲੱਗੇ ਕਿ ਉਸ ਪਤੰਗੇ ਨੂੰ ਅੱਖਾਂ ਦਾ ਚਸਕਾ ਸੀ ਕਿ ਅੱਖਾਂ ਦੇ ਰਸ ਜਿਹੜਾ ਸੀ ਰੌਸ਼ਨੀ ਨੂੰ ਤੱਕਣ ਦਾ। ਅਤੇ ਭਵਰੇ ਦੀ ਗੱਲ ਜਦੋਂ ਕੀਤੀ, ਸਵੇਰ ਸਾਰ ਜਦੋਂ ਸੂਰਜ ਚੜ੍ਹਦਾ ਹੈ ਕਮਲ ਦਾ ਫੁੱਲ ਵੀ ਖਿੜਦਾ ਹੈ, ਭਵਰਾ ਆ ਕੇ ਬੈਠਦਾ ਹੈ, ਰਸ ਮਾਣਦਾ ਹੈ, ਬਿਲਕੁਲ ਉਹਦੇ ਨਾਲ ਜੁੜ ਜਾਂਦਾ ਹੈ। ਰਸ ਮਾਣਦਿਆਂ ਮਾਣਦਿਆਂ ਸ਼ਾਮ ਪੈਂਦੀ ਹੈ, ਸੂਰਜ ਅਸਤ ਹੁੰਦਾ ਹੈ, ਰਾਤ ਦੇ ਪਸਰੇ ਹੋਏ ਹਨੇਰੇ ਕਾਰਨ ਕਮਲ ਦਾ ਫੁੱਲ ਜਦੋਂ ਬੰਦ ਹੁੰਦਾ ਹੈ ਸਾਰੀ ਰਾਤ ਭਵਰਾ ਉਹਦੇ ਵਿੱਚ ਕੈਦ ਰਹਿੰਦਾ ਹੈ, ਸਵੇਰ ਤੱਕ ਉਹਦੇ ਜਿਹੜੇ ਪ੍ਰਾਣ ਜਿਹੜੇ ਉਹ ਨਿਕਲ ਜਾਂਦੇ ਨੇ। ਇਸ ਤਰ੍ਹਾਂ ਭਗਤ ਜੀ ਨੇ ਉਦਾਹਰਨਾਂ ਦੇ ਕੇ ਦੱਸਿਆ ਕਿ ਸੰਸਾਰ ਵਿੱਚ ਚਾਹੇ ਜਾਨਵਰ ਨੇ, ਪੰਛੀ ਨੇ, ਜੀਵ ਨੇ, ਇੱਕ ਇੱਕ ਰਸ ਸੀ ਉਹਨਾਂ ਦੇ ਅੰਦਰ, ਉਹ ਰਸ ਹੀ ਉਹਨਾਂ ਦੀ ਗੁਲਾਮੀ ਦਾ, ਮੌਤ ਦਾ ਕਾਰਨ ਬਣਿਆ। ਅਤੇ ਇਹ ਉਦਾਹਰਨ ਦੇ ਕੇ ਫਿਰ ਭਗਤ ਰਵਿਦਾਸ ਜੀ ਸਮਝਾਉਂਦੇ ਨੇ ਕਿ ਭਾਈ ਇਹ ਮਨੁੱਖ ਤੇਰੇ ਅੰਦਰ ਤਾਂ ਇਹ ਪੰਜੇ ਰੋਗ ਹੈ, ਤੈਨੂੰ ਵਾਸ਼ਨਾ ਵੀ ਜਿਹੜੀ ਹੈ ਪੰਜਾਂ ਵਿਕਾਰਾਂ ਦੀ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਉਹ ਵਾਸ਼ਨਾ ਵੀ ਤੈਨੂੰ ਹਾਥੀ ਵਾਂਗ ਹੈ, ਤੈਨੂੰ ਅੱਖਾਂ ਦੇ ਨਾਲ ਬੁਰਾ ਤੱਕਣ ਦੀ ਵਾਸ਼ਨਾ ਵੀ ਕਹਿੰਦੇ ਹੈ, ਪਰ ਤ੍ਰੈ ਰੂਪ ਨਾ ਪੇਖਿਆ ਨੇਤਰ। ਕਈ ਵਾਰ ਸਤਿਗੁਰਾਂ ਨੇ ਇਹ ਫਿਰ ਸਾਨੂੰ ਸਮਝਾਇਆ
कि पराए तन नूं जिहड़ा इन्हां अखां दे नाल बुरी निगाह दे नाल नहीं देखना। तो कहन लगे बंदे तैनूं तां उह दृष्टि भी जिहड़ी तेरी उदां दी है, तैनूं देखण दा रस भी है, फिर जुबान दा रस भी, जुबान दा कई तरह दा निखिध, जिहड़े पदार्थ खाण पीण दा जिहड़े साडे शरीर नूं नुकसान पहुँचाउंदे ने, जिन्हां पदार्थां नूं पीण दे नाल मनुख पशुआं वर्गी वृत्ति बन जांदी। गुरु अमरदास जी महाराज जी नशियां दी गल करदे, जुबान दा चस्का ही है ना, जिहड़े नशियां दे विच गुलतान हो जांदे। पता भी है इहने शरीर नूं नुकसान कर देना, इहदा शरीर दा किन्ने शरीर नूं खत्म कर देना है, इहने मैनूं बेपत कर देना है, लोकां विच मेरा माण सन्मान नहीं रहेगा, पर फिर भी जुबान दा चस्का है। दुनिया कहिंदी है कि माड़ा है, फिर भी लोक लोक ही वह नशे का आदि हो जाता है, दुनिया ते निगाह चुरा चुरा के वह जिहड़ा उहदा जुबान का चस्का पूरा करता है। फिर माड़ा खाणा, जिहड़ा खाणा गुरमत ने वर्जित किया है, जिहड़ा खाण दे नाल गुरु साहब जी कहिंदे तन पीड़दिया जाता है, विकार चलते ने, मन का भी जिहड़ा पीड़िया जाता विकारां विच, तन बीमार हो जाता है, मनुख उहदे तों भी गुरेज नहीं करता। ਕਈਆਂ ਨੂੰ ਡਾਕਟਰਾਂ ਨੇ ਕਹਿ ਵੀ ਦਿੱਤਾ ਹੈ ਕਿ ਤੁਸੀਂ ਆਹ ਵਸਤੂ ਖਾਓਗੇ ਤੁਹਾਡੇ ਲਈ ਹਾਨੀਕਾਰਕ ਹੈ, ਫਿਰ ਵੀ ਦੁਨੀਆ ਨੂੰ ਪਰਿਵਾਰ ਨੂੰ ਉਲਝਾਉਣ ਵਾਸਤੇ ਸ਼ਬਦਾਂ ਦਾ ਜਾਲ ਬਣਾ ਕੇ ਫਿਰ ਵੀ ਉਹ ਜ਼ੁਬਾਨ ਦਾ ਚਸਕਾ ਪੂਰਾ ਕਰਦਾ ਹੈ। ਡਾਕਟਰ ਕਹਿ ਦਿੰਦੇ ਕਿ ਮਿੱਠਾ ਤੇਰੇ ਲਈ ਹੁਣ ਹਾਨੀਕਾਰਕ ਹੈ, ਪਰ ਉੱਥੇ ਵੀ ਸ਼ਬਦਾਂ ਦਾ ਜਾਲ ਬਣਾ ਕੇ ਮਨੁੱਖ ਦੂਜੇ ਨੂੰ ਸੰਤੁਸ਼ਟ ਤਾਂ ਕਰ ਲੈਂਦਾ ਹੈ, ਪਰ ਆਪਣੇ ਜੀਵਨ ਦੇ ਨਾਲ ਬੜਾ ਵੱਡਾ ਧੋਖਾ ਕਰ ਲੈਂਦਾ ਹੈ, ਕਿਉਂਕਿ ਉਹ ਜ਼ੁਬਾਨ ਦਾ ਚਸਕਾ ਹੀ ਹੈ। ਇਸ ਕਰਕੇ ਭਗਤ ਜੀ ਕਹਿੰਦੇ ਭਾਈ ਮੱਛੀ ਦੇ ਵਾਂਗ ਜ਼ੁਬਾਨ ਦਾ ਚਸਕਾ ਵੀ, ਖਾਣ ਪੀਣ ਦਾ ਤਾਂ ਹੈ ਹੀ ਹੈ, ਫਿਰ ਬੋਲਣ ਦਾ ਵੀ ਹੈ, ਨਿੰਦਿਆ ਚੁਗਲੀ ਕਰਨੀ, ਮਾੜਾ ਬੋਲਣਾ, ਇਹ ਵੀ ਜ਼ੁਬਾਨ ਦਾ ਚਸਕਾ ਹੀ ਹੈ, ਕਿਉਂਕਿ ਜਿੰਨਾ ਚਿਰ ਉਹ ਨਿੰਦਿਆ ਨਾ ਕੀਤੀ ਜਾਵੇ ਮਨ ਦੇ ਵਿੱਚ ਇੱਕ ਟਿਕਾਊ ਨਹੀਂ ਆਉਂਦਾ, ਕਿਉਂਕਿ ਆਦਤ ਬਣ ਗਈ, ਬਿਰਤੀ ਬਣ ਗਈ ਮਾੜਾ ਬੋਲਣ ਦੀ, ਨਿੰਦਿਆ ਕਰਨ ਦੀ। ਇਸ ਕਰਕੇ ਇਹ ਵੀ ਜਿਹੜੀ ਹੈ, ਕਿਉਂਕਿ ਜਦੋਂ ਬਾਣੀ ਵਿੱਚ ਪੜ੍ਹਦੇ ਆਪਾਂ ਤਾਂ ਨਿੰਦਿਆ ਬਖੀਲੀ ਕਰਨਾ ਵੀ ਗੁਰਮਤਿ ਦੇ ਵਿੱਚ ਸਾਨੂੰ ਮਨਾ ਹੈ, ਕਿਸੇ ਦੀ ਨਿੰਦਿਆ ਕਰਨੀ, ਅਤੇ ਆਪਾਂ ਜਦੋਂ ਨਿੰਦਿਆ ਦੇ ਬਾਰੇ ਪੜ੍ਹਦੇ ਹਾਂ ਤਾਂ ਨਿੰਦਿਆ ਜਦੋਂ ਚੰਗੇ ਦੀ ਕਰਦੀ ਉਦੋਂ ਤਾਂ ਬਹੁਤ ਵੱਡਾ ਗੁਨਾਹ ਹੈ। ਆਪਾਂ ਸੁਖਮਨੀ ਸਾਹਿਬ ਜੀ ਦੇ ਵਿੱਚ ਹੀ ਨਿੰਦਕ ਦੇ ਬਾਰੇ ਪੜ੍ਹਦੇ ਨਾ ਕਿ ਸੰਤ ਕਾ ਨਿੰਦਕ ਮਹਾਂ ਹਤਿਆਰਾ, ਸੰਤ ਕਾ ਨਿੰਦਕ ਪਰਮੇਸ਼ੁਰ ਤੇ ਮਹਾਰਾ। ਨਿੰਦਿਆ ਦੇ ਦੂਜੇ ਦੀ ਵੀ ਮਾੜੀ, ਆਮ ਇਨਸਾਨ ਦੀ ਵੀ, ਅਤੇ ਰੱਬ ਦੀ ਬੰਦਗੀ ਕਰਨ ਵਾਲੇ ਦੇ ਅਤੇ ਨਿੰਦਿਆ ਕਰਨੀ ਹੋਰ ਵੀ ਵੱਡਾ ਗੁਨਾਹ ਹੈ। ਅਤੇ ਭਗਤ ਜੀ ਕਹਿਣ ਲੱਗੇ ਫਿਰ ਇਹ ਜ਼ੁਬਾਨ ਦਾ ਇਹ ਵੀ ਇੱਕ ਚਸਕਾ ਹੈ ਰਸ, ਮਾੜਾ ਖਾਣਾ, ਮਾੜਾ ਪੀਣਾ, ਮਾੜਾ ਬੋਲਣਾ, ਇਹ ਜਿਹੜਾ ਇਹ ਵੀ ਸਾਡੇ ਮੱਛੀ ਦੇ ਵਾਂਗ ਜਿਹੜਾ ਹੈ ਇਹ ਚਸਕਾ ਹੈ, ਅਤੇ ਇਹ ਗੁਲਾਮੀ ਦਾ, ਮੌਤ ਦਾ, ਬਦਨਾਮੀ ਦਾ ਕਾਰਨ ਬਣਦਾ ਹੈ। ਫਿਰ ਉਸ ਤੋਂ ਅੱਗੇ ਜਦੋਂ ਪਤੰਗੇ ਦੀ ਗੱਲ ਚੱਲੀ ਕਿ ਦ੍ਰਿਸ਼ਟੀ ਦੀ, ਭਵਰੇ ਦੀ, ਸੁਗੰਧੀ ਦੀ, ਕਿ ਉਹਨੂੰ ਸੁਗੰਧੀ ਦਾ ਰਸ ਹੀ ਜਿਹੜਾ ਹੈ ਉਹਦੀ ਮੌਤ ਦਾ ਕਾਰਨ ਬਣਦਾ ਹੈ, ਅਤੇ ਮਨੁੱਖ ਵੀ ਤਰ੍ਹਾਂ ਤਰ੍ਹਾਂ ਦੇ ਰਸਾਂ ਦੀਆਂ ਸੁਗੰਧੀਆਂ ਲੈਂਦਾ ਲੈਂਦਾ, ਵਿਸ਼ੇ ਵਿਕਾਰਾਂ ਦੀਆਂ, ਨਿੰਦਿਆ ਚੁਗਲੀ ਦੀਆਂ, ਵਕੀਲੀ ਦੀਆਂ, ਫਿਰ ਇਸ ਸੰਸਾਰ ਵਿੱਚ ਭਵਰੇ ਦੇ ਵਾਂਗ ਆਤਮਿਕ ਮੁਕਤੀ ਮਰਦਾ ਹੈ। ਭਗਤ ਰਵਿਦਾਸ ਜੀ ਨੇ ਇਹ ਉਦਾਹਰਨਾਂ ਦਿੱਤੀਆਂ ਨੇ ਪਾਵਣ ਬਚਨ ਵਿੱਚ, ਮ੍ਰਿਗ, ਮੀਨ, ਭਰਿੰਗ, ਪਤੰਗ, ਕੁੰਚਰ, ਏਕ ਦੋਖ ਬਿਨਾਸ। ਕਹਿਣ ਲੱਗੇ ਕਿ ਮ੍ਰਿਗ ਦਾ ਭਾਵ ਹੈ ਹਿਰਨ, ਮੀਨ ਦਾ ਭਾਵ ਹੈ ਮੱਛੀ, ਮ੍ਰਿਗ ਮੀਨ ਪਤੰਗ ਕੁੰਚਰ, ਜਿਹੜਾ ਮ੍ਰਿਗ ਹੈ, ਮੀਨ ਹੈ, ਪਤੰਗ ਹੈ, ਭਰਿੰਗ ਹੈ, ਕੁੰਚਰ ਹੈ, ਇਹ ਪੰਜਾਂ ਦੇ ਔਗਣਾਂ ਦੀ ਗੱਲ ਕੀਤੀ। ਮ੍ਰਿਗ ਮੀਨ ਭਰਿੰਗ ਪਤੰਗ ਕੁੰਚਰ ਏਕ ਦੋਖ ਬਿਨਾਸ, ਪੰਚ ਦੋਖ ਅਸਾਧ ਜਾਮਹਿ ਤਾਕੀ ਕੇਤ ਕਿਆਸ। ਕਹਿਣ ਲੱਗੇ ਕਿ ਅਸਾਧ ਨਾ ਸਾਧੇ ਜਾਣ ਵਾਲੇ ਇਹ ਵੱਡੇ ਜਿਹੜੇ ਭਿਆਨਕ ਰੋਗ ਹੈ, ਇਹ ਵੱਡੇ ਜਿਹੜੇ ਔਗਣ ਹੈ ਜਿਹੜੇ ਜੀਵਨ ਨੂੰ ਬਰਬਾਦ ਕਰਨ ਵਾਲੇ ਨੇ, ਅਤੇ ਭਗਤ ਜੀ ਕਹਿਣ ਲੱਗੇ ਉਹਨਾਂ ਵਿੱਚ ਤਾਂ ਇੱਕ ਇੱਕ ਸੀ ਸਾਰਿਆਂ ਪੰਜਾਂ ਦੇ ਵਿੱਚ, ਅਤੇ ਉਹਨਾਂ ਨੂੰ ਗੁਲਾਮੀ ਦਾ ਕਾਰਨ ਬਣਿਆ, ਮੌਤ ਦਾ ਕਾਰਨ ਬਣਿਆ, ਅਤੇ ਬੰਦੇ ਤੇਰੇ ਅੰਦਰ ਤਾਂ ਪੰਜੇ ਹੀ ਹੈ, ਤਾਂ ਫਿਰ ਤੇਰੀ ਬਚਨ ਦੀ ਆਸ ਕਿਵੇਂ ਹੋਵੇਗੀ। ਪੰਚ ਦੋਖ ਅਸਾਧ ਜਾਮੇ ਤਾਕੀ ਕੇਤ ਕੇ ਆਸ। ਕਹਿਣ ਲੱਗੀ ਫਿਰ ਤੇਰਾ ਤਾਂ ਬਹੁਤ ਔਖਾ ਇਸ ਦੁਨੀਆਂ ਦੇ ਵਿੱਚ ਬਚਣਾ, ਉਹ ਤਾਂ ਹਾਥੀ ਵੇਖੋ ਕਿੱਡਾ ਬਲ ਵਾਲਾ ਹੈ, ਇੱਕ ਵਕਾਰ ਹੀ ਉਹਨੂੰ ਲੈ ਕੇ ਬਹਿ ਗਿਆ, ਅਤੇ ਤੇਰੇ ਅੰਦਰ ਪੰਜ ਹੈ, ਤਾਂ ਫਿਰ ਤੇਰਾ ਕੀ ਬਣੇਗਾ।
ਤਾਂ ਹੀ ਤਾਂ ਮਹਾਰਾਜ ਨੇ ਸਾਨੂੰ ਸਮਝਾਇਆ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੀ। ਕਿਉਂਕਿ ਜਦੋਂ ਅਸੀਂ ਇਹ ਆਪਣੇ ਆਪ ਨੂੰ ਖੋਜਾਂਗੇ ਨਾ, ਖੋਜਣਾ ਦੋ ਤਰ੍ਹਾਂ ਦਾ, ਇੱਕ ਭਗਤੀ ਦੇ ਦੁਆਰਾ, ਇੱਕ ਆਪਣੇ ਆਪ ਨੂੰ ਖੋਜਣਾ ਵੀ ਮੈਂ ਹੈ ਕੀ ਸਾਂ ਅਤੇ ਕਰ ਕੀ ਰਿਹਾ ਹੈ। ਇਹ ਵੀ ਸਾਨੂੰ ਜਿਹੜਾ ਇਹ ਆਪਣੇ ਜੀਵਨ ਵਿੱਚ ਇਹ ਵਿਚਾਰ ਕਰਨੀ ਚਾਹੀਦੀ। ਚੰਗਾ ਇਨਸਾਨ ਬਣਨ ਵਾਸਤੇ ਆਪਣੇ ਦਿਨ ਭਰ ਦੇ ਕੰਮਾਂ ਦੀ ਵਿਚਾਰ ਕਰਨੀ ਚਾਹੀਦੀ। ਆਪਾਂ ਕਈ ਵਾਰੀ ਦੇਖਦੇ, ਕਈ ਲੋਕ ਆਪਣੀ ਡਾਇਰੀ ਲਿਖਦੇ ਆ, ਖਾਸ ਕਰਕੇ ਜਿਹੜੇ ਖਾਸ ਲੋਕ ਹੁੰਦੇ ਸਨ, ਰਾਜੇ ਮਹਾਰਾਜੇ ਜਾਂ ਵੱਡੇ ਅਮੀਰ ਜਾਂ ਕਈ ਵਿਦਵਾਨ, ਉਹ ਆਪਣੀ ਡਾਇਰੀ ਲਿਖਦੇ ਸਨ। ਉਹਦਾ ਕਾਰਨ ਇਹ ਸੀ ਕਿ ਉਹਦੇ ਨਾਲ ਉਹਨਾਂ ਨੂੰ ਪਤਾ ਲੱਗਦਾ ਸੀ ਸਵੇਰ ਤੋਂ ਸ਼ਾਮ ਤੱਕ ਉਹ ਜੋ ਲਿਖਦੇ ਸੀ ਵੀ ਮੈਂ ਅੱਜ ਦਿਨ ਵਿੱਚ ਕਿੰਨੇ ਕੰਮ ਚੰਗੇ ਕੀਤੇ, ਕਿੰਨੇ ਮਾੜੇ ਕੀਤੇ, ਅਤੇ ਫਿਰ ਉਹ ਹਮੇਸ਼ਾ ਹੀ ਚੇਤੇ ਦੇ ਵਿੱਚ ਰਹਿੰਦੇ। ਅਤੇ ਬੰਦਾ ਮਾੜੇ ਕੰਮਾਂ ਤੋਂ ਫਿਰ ਗੁਰੇਜ਼ ਕਰਦਾ ਵੀ ਜੇ ਅੱਜ ਜ਼ਿੰਦਗੀ ਵਿੱਚ ਅੱਜ ਸਾਰਾ ਦਿਨ ਮੈਂ 10 ਕੰਮ ਮਾੜੇ ਕੀਤੇ ਹੈ ਅਤੇ ਕੱਲ੍ਹ ਨੂੰ ਮੈਂ ਇਹਨੂੰ ਘਟਾਉਣਾ ਹੀ, ਯਤਨ ਕਰਦਾ ਉਹਨੂੰ ਘਟਾਉਣ ਦਾ, ਅਤੇ ਫਿਰ ਕੁਦਰਤੀ ਸੁਭਾਅ ਦੇ ਵਿੱਚ ਬਦਲਾਅ ਆਉਣਾ ਸ਼ੁਰੂ ਹੋ ਜਾਂਦਾ ਹੈ। ਜੇ ਅੱਜ 10 ਕੀਤੇ ਆ, ਕੱਲ੍ਹ ਨੂੰ 9 ਕਰੇਗਾ, ਅੱਗੇ ਨੂੰ 8 ਕਰੇਗਾ, 7 ਕਰੇਗਾ, ਇੱਧਰੋਂ ਅਵਗਣ ਘਟਦੇ ਜਾਣਗੇ ਅਤੇ ਗੁਣਾਂ ਵਾਲੇ ਪਾਸੇ ਦਾ ਝੁਕਾਅ ਵੱਧਦਾ ਜਾਵੇਗਾ। ਇਸ ਕਰਕੇ ਸਾਨੂੰ ਸਮਝਾਇਆ ਕਿ ਖੋਜੋ ਅੰਦਰੋਂ ਆਪਣੇ, ਇੱਕ ਤਾਂ ਪਰਮਾਤਮਾ ਦੇ ਨਾਮ ਨੂੰ ਗੁਰੂ ਦੇ ਰਾਹੀਂ ਖੋਜੋ, ਦੂਜਾ ਅਸੀਂ ਆਏ ਕਾਹਦੇ ਵਾਸਤੇ, ਅਸੀਂ ਕਰਦੇ ਕੀ ਪਏ ਹੈ, ਮੇਰਾ ਜੀਵਨ ਹੈ ਕਿਹੋ ਜਿਹਾ ਸੀ ਅਤੇ ਮੈਂ ਬਣਾ ਕਿਹੋ ਜਿਹਾ ਦਿੱਤਾ ਹੈ। ਇਹ ਸਾਰਾ ਕੁਝ ਜੇ ਚੰਗਾ ਬਣ ਗਿਆ ਤਾਂ ਧੰਨਵਾਦ ਉਸ ਵਾਹਿਗੁਰੂ ਦਾ ਕਰਨਾ ਚਾਹੀਦਾ ਜਿਹਦੀ ਬਦੌਲਤ ਚੰਗਾ ਹੋ ਗਿਆ, ਅਤੇ ਜੇ ਅਸੀਂ ਚੰਗੇ ਨਹੀਂ ਬਣ ਪਾਏ ਅਤੇ ਫਿਰ ਮਨ ਦੇ ਵਿੱਚ ਇਹ ਵਿਚਾਰ ਕਰਨੀ ਚਾਹੀਦੀ ਵੀ ਚੰਗੇ ਬਣਨ ਵਾਸਤੇ ਸਾਨੂੰ ਉਪਾਅ ਕਿਹੜੇ ਕਰਨੇ ਪੈਣਗੇ। ਸਾਨੂੰ ਬਾਣੀ ਦੇ ਵਿੱਚ ਇਹੀ ਸਮਝਾਇਆ ਨਾ, ਮਨਮੁੱਖ ਦੀ ਗੱਲ ਵੀ ਕੀਤੀ ਹੈ, ਗੁਰਮੁਖ ਦੀ ਗੱਲ ਵੀ ਕੀਤੀ ਹੈ ਕਿ ਭਾਈ ਜੇ ਮਨਮੁੱਖ ਵਾਲੀ ਬਿਰਤੀ, ਮਨ ਦੇ ਪਿੱਛੇ ਚੱਲੋਗੇ ਤਾਂ ਫਿਰ ਆਹ ਹਾਲਾਤ ਬਣਨਗੇ, ਜੇ ਗੁਰੂ ਦੇ ਪਾਸੇ ਨੂੰ ਮੁੱਖ ਰੱਖ ਕੇ ਚੱਲੋਗੇ ਤਾਂ ਫਿਰ ਆਹ ਵਡਿਆਈਆਂ ਮਿਲਣਗੀਆਂ। ਦੋਨੋਂ ਪੱਖ ਸਾਨੂੰ ਬਾਣੀ ਦੇ ਵਿੱਚ ਸਮਝਾਏ ਨੇ। ਇਸੇ ਤਰ੍ਹਾਂ ਹੀ ਇਹ ਸਾਨੂੰ ਜੀਵਨ ਦੇ ਵਿੱਚ ਸਤਿਗੁਰਾਂ ਨੇ ਦੱਸਿਆ, ਇਹ ਪਾਵਨ ਬਾਣੀ ਦੇ ਦੁਆਰਾ, ਚਾਹੇ ਭਗਤ ਬਾਣੀ ਹੈ ਚਾਹੇ ਗੁਰੂ ਸਾਹਿਬ ਦੀ ਬਚਨ ਨੇ, ਇਹਨਾਂ ਰਾਹੀਂ ਚੰਗੇ ਇਨਸਾਨ ਬਣਨ ਵਾਸਤੇ, ਇਹ ਦੁਨੀਆਂ ਦੇ ਰਸਾਂ ਤੋਂ ਉੱਠਣ ਵਾਸਤੇ, ਇਹਨਾਂ ਰਸਾਂ ਤੋਂ ਉੱਠ ਕੇ ਨਾਮ ਰਸ, ਪਿਰਮ ਰਸ, ਪ੍ਰੇਮ ਰਸ, ਜਿਹਦੀ ਭਾਈ ਗੁਰਦਾਸ ਜੀ ਗੱਲ ਕਰ ਰਹੇ ਨੇ, ਉਸ ਰਸ ਦੇ ਨਾਲ ਜੁੜਨ ਵਾਸਤੇ ਸਾਨੂੰ ਕਿਹਾ ਹੈ। ਅਤੇ ਸਤਿਗੁਰੂ ਜੀ ਦੇ ਪਾਵਨ ਦਰ ਘਰ ਦੇ ਸੇਵਾਦਾਰ ਭਾਈ ਗੁਰਦਾਸ ਜੀ ਅੱਜ ਫਿਰ ਸਾਨੂੰ ਆਪਣੀ ਰਚਨਾ ਦੇ ਦੁਆਰਾ ਸਮਝਾਉਂਦੇ ਨੇ ਕਿ ਜੇਕਰ ਸਾਡੇ ਜੀਵਨ ਦੇ ਅੰਦਰ ਬੰਦਗੀ ਨਹੀਂ ਹੈ, ਅੰਦਰ ਸਾਡੇ ਕਮਾਈ ਨਹੀਂ ਹੈ, ਅੰਦਰ ਜਪਿਆ ਹੋਇਆ ਅਸੀਂ ਵਸਾਇਆ ਨਹੀਂ ਹੈ, ਜਿਵੇਂ ਸਤਿਗੁਰੂ ਜੀ ਸਮਝਾਉਂਦੇ, ਗਾ ਵੀ ਹੈ, ਸੁਣੀ ਹੈ, ਮਨ ਰੱਖੀਏ ਭਾਉ, ਸੁਣਿਆ ਮੰਨਿਆ, ਉਹ ਮਾਲਕ ਦਾ ਨਾਮ ਜਿਹੜਾ ਸੁਣ ਲਿਆ, ਮੰਨ ਲਿਆ, ਉਹਨੂੰ ਵਿਚਾਰ ਕਰਕੇ ਹਿਰਦੇ ਦੇ ਅੰਦਰ ਟਿਕਾ ਲਿਆ, ਅਤੇ ਫਿਰ ਉਹ ਰਸ ਆਉਣ ਲੱਗ ਪੈਂਦਾ ਹੈ। ਅਤੇ ਉਹ ਰਸ ਜਿਹੜਾ ਹੈ, ਉਸ ਭਾਈ ਗੁਰਦਾਸ ਜੀ ਕਹਿੰਦੇ ਬਿਆਨ ਨਹੀਂ ਕੀਤਾ ਜਾ ਸਕਦਾ, ਪਰ ਜੇ ਕੋਈ ਉਹਨੂੰ ਬਿਆਨ ਕਰਨ ਦਾ ਕਈ ਵਾਰੀ ਬੜਾ ਯਤਨ ਕਰਦੇ ਨੇ, ਤਾਂ ਭਾਈ ਗੁਰਦਾਸ ਜੀ ਕਹਿੰਦੇ ਅਸਲ ਵਿੱਚ ਉਹ ਲੋਕਾਂ 'ਚ ਬਿਆਨਬਾਜ਼ੀ ਕਰਦੇ ਨੇ, ਉਹ ਰਸ ਦੇ ਰਸਗੇ ਨਹੀਂ ਹੁੰਦੇ। ਇਸੇ ਕਰਕੇ ਉਹਨਾਂ ਨੇ ਸਮਝਾਇਆ, ਗੱਲੀ ਸਾਧਨ ਆਵਈ ਜਿਚਰ ਮੋਹ ਖਾਲੀ, ਕਿ ਜਿਨ੍ਹਾਂ ਦੇ ਜਿਹੜੇ ਪਰਮਾਤਮਾ ਦੇ ਨਾਮ ਦੇ ਰਸ ਦੀਆਂ ਗੱਲਾਂ ਦੱਸਦੇ ਨਾ ਕਿ ਪਰਮਾਤਮਾ ਦਾ ਰਸ ਹੈ, ਨਾਮ ਦਾ ਇਸ ਤਰ੍ਹਾਂ ਦਾ ਹੁੰਦਾ ਏ, ਇਸ ਤਰ੍ਹਾਂ ਦਾ ਮਹਿਸੂਸ ਹੁੰਦਾ ਏ, ਭਾਈ ਗੁਰਦਾਸ ਜੀ ਕਹਿੰਦੇ ਅਸਲ ਵਿੱਚ ਉਹਨਾਂ ਦੇ ਮੂੰਹ ਖਾਲੀ ਹੁੰਦੇ ਨੇ, ਉਹਨਾਂ ਦੇ ਮੁੱਖ ਵੀ ਖਾਲੀ ਨੇ, ਉਹਨਾਂ ਦੇ ਮੂੰਹ ਵੀ ਖਾਲੀ ਹੈ, ਉਹਨਾਂ ਦੀ ਹਾਲਤ ਜਿਹੜੀ ਹੈ, ਉਹਨਾਂ ਦੇ ਹਾਲਾਤ ਇਸ ਤਰ੍ਹਾਂ ਹੈ ਜਿਵੇਂ ਗੁਰਬਾਣੀ ਦੇ ਵਿੱਚ ਕੜਛੀ ਦੀ ਉਦਾਹਰਨ ਦਿੱਤੀ ਹੈ ਸਤਿਗੁਰਾਂ ਨੇ। ਕਹਿੰਦੇ ਕੜਛੀ ਦੇਖੋ, ਕਈ ਪਕਵਾਨਾਂ ਦੇ ਵਿੱਚ ਰਹਿੰਦੀ, ਜਦੋਂ ਭੋਜਨ ਤਿਆਰ ਕਰਦੇ ਕੜਛੀ ਦੇ ਨਾਲ ਮਿੱਠੇ ਪਕਵਾਨ ਵੀ, ਨਮਕੀਨ ਵੀ, ਖੱਟ ਮਿੱਠੇ ਵੀ, ਹਰ ਤਰ੍ਹਾਂ ਦੇ ਅਸੀਂ ਉਹਦੇ ਨਾਲ ਪਕਵਾਨ ਤਿਆਰ ਕਰਦੇ ਹਾਂ, ਪਰ ਗੁਰਦੇਵ ਜੀ ਕਹਿੰਦੇ ਉਹ ਕੜਛੀ ਦੇਖੋ ਬਣਦੀ ਹੋਈ ਉਹ ਸਬਜ਼ੀ ਦੇ ਵਿੱਚ, ਉਹ ਪਦਾਰਥ ਦੇ ਵਿੱਚ ਰਹਿੰਦੀ ਹੈ, ਪਰ ਹੁਣ ਕੋਈ ਕੜਛੀ ਨੂੰ ਪੁੱਛ ਕੇ ਵੇਖ ਲਵੇ ਕਿ ਤੂੰ ਇੰਨੇ ਘੰਟੇ ਉਹ ਸਬਜ਼ੀ ਦੇ ਵਿੱਚ, ਉਹ ਪਦਾਰਥ ਵਿੱਚ ਰਹੀ ਹੈ, ਕੜਛੀ ਦੱਸ ਕੇ ਦਾ ਸਵਾਦ ਕਿਵੇਂ ਦਾ, ਇਹ ਮਿੱਠਾ ਏ, ਇਹ ਨਮਕੀਨ ਹੈ, ਇਹ ਕੁਸੈਲਾ ਏ, ਖੱਟ ਮਿੱਠਾ ਏ, ਕਿਵੇਂ ਦਾ ਸਵਾਦ ਹੈ। ਅਤੇ ਗੁਰਦੇਵ ਜੀ ਕਹਿੰਦੇ ਜਿਵੇਂ ਕੜਛੀ ਉਸ ਸਵਾਦ ਤੋਂ ਰਹਿਤ ਰਹਿੰਦੀ ਹੈ, ਕਦੇ ਤੁਸੀਂ ਕੜਛੀ ਦੇ ਵਿੱਚੋਂ ਉਹ ਰਸ ਪ੍ਰਾਪਤ ਕਰਨ ਦਾ ਯਤਨ ਕਰੋਗੇ
ਅਤੇ ਕੜਛੀ ਦੇ ਵਿੱਚੋਂ ਉਹਨੂੰ ਉਹਦੇ ਨਾਲ ਹੱਥ ਲਾ ਕੇ ਜੇ ਆਪਾਂ ਜ਼ਬਾਨ 'ਤੇ ਲਾਵਾਂਗੇ ਕੋਈ ਵੀ ਸਵਾਦ ਨਹੀਂ ਆਵੇਗਾ ਸਾਫ਼ ਕੜਛੀ 'ਤੇ। ਹਾਂ, ਕੋਈ ਪਦਾਰਥ ਉਹਦੇ 'ਤੇ ਲੱਗਾ ਏ, ਉਹਦਾ ਰਸ ਸਾਨੂੰ ਆ ਸਕਦਾ ਏ ਜੋ ਕੜਛੀ ਦੇ ਉੱਪਰ ਲੱਗਾ ਏ। ਪਰ ਖਾਲੀ ਕੜਛੀ ਨੂੰ ਜੇ ਆਪਾਂ ਪੁੱਛਾਂਗੇ ਜਾਂ ਉੱਚੋਂ ਰਸ ਦਾ ਆਨੰਦ ਲੈਣ ਦਾ ਯਤਨ ਕਰਾਂਗੇ ਤਾਂ ਕੜਛੀ ਦਾ ਸਵਾਦ ਨਹੀਂ, ਉਹਦੇ ਉੱਪਰ ਕੋਈ ਪਦਾਰਥ ਦਾ ਰਹਿੰਦੀ ਭਾਵੇਂ ਉਹ ਕਿੰਨੇ ਘੰਟੇ ਉਹਦੇ ਵਿੱਚ ਰਹੀ ਹੈ। ਇਸੇ ਤਰ੍ਹਾਂ ਦੀ ਹਾਲਤ ਜਿਹੜੀ ਹੈ, ਹਾਲਾਤ ਇਹੋ ਜਿਹੇ ਬੰਦੇ ਦੇ ਨੇ ਕੜਛੀਆਂ ਵਰਗੇ ਕਿ ਉਹ ਨਾਮ ਰਸ ਵਾਲੀ ਸਤਸੰਗਤ ਵਿੱਚ ਰਹਿੰਦੇ ਜ਼ਰੂਰ ਹੈ, ਉਹ ਪੜ੍ਹਦੇ ਵੀ ਨੇ ਗਾਉਂਦੇ ਵੀ ਨੇ ਪਰ ਉਹ ਸਵਾਦ ਤੋਂ ਸੁੰਨੇ ਰਹਿੰਦੇ ਨੇ। ਕੜਛੀ ਹੁਣ ਹਿਲਾਉਂਦੀ ਰਹਿੰਦੀ ਉਹਨਾਂ ਚੀਜ਼ਾਂ ਨੂੰ ਜਿਹੜੀਆਂ ਬਣਦੀਆਂ ਨੇ, ਉਹਦਾ ਮੂੰਹ ਲੱਗਦਾ ਰਹਿੰਦਾ ਉਹਨਾਂ ਵਸਤੂਆਂ ਨੂੰ, ਪਰ ਉਹ ਉਸਦਾ ਰਸ ਨਹੀਂ ਪ੍ਰਾਪਤ ਕਰ ਸਕਦੀ। ਇਹੀ ਹਾਲਾਤ ਬੰਦੇ ਦੇ ਹੈ। ਕਈ ਵਾਰ ਬੰਦਾ ਪੜ੍ਹਦਾ ਵੀ ਰਹਿੰਦਾ ਏ, ਗਾਉਂਦਾ ਵੀ ਰਹਿੰਦਾ ਏ, ਸੁਣਦਾ ਵੀ ਰਹਿੰਦਾ ਏ, ਅੱਖਾਂ ਨਾਲ ਵੇਖਦਾ ਵੀ ਰਹਿੰਦਾ ਉਸ ਨਾਮ ਰਸ ਦੀ ਸ਼ਹਿਬਰ ਨੂੰ, ਪਰ ਸਵਾਦ ਨਹੀਂ ਅੰਦਰ, ਕਿਉਂਕਿ ਇਕੱਲਾ ਜਿਹੜਾ ਏ ਗੱਲਾਂ ਦੇ ਨਾਲ ਕਦੀ ਸਵਾਦ ਨਹੀਂ ਆਉਂਦਾ ਕਿਸੇ ਵੀ ਚੀਜ਼ ਦਾ। ਭਾਈ ਗੁਰਦਾਸ ਜੀ ਦਾ ਇੱਕ ਕਵਿੱਤ ਅਸੀਂ ਪੜ੍ਹਦੇ ਹਾਂ, ਉਹਦੇ ਅੰਦਰ ਕੁਝ ਉਹਨਾਂ ਉਦਾਹਰਨਾਂ ਦੇ ਕੇ ਦੱਸੀਆਂ। ਉਹ ਕਹਿਣ ਲੱਗੇ ਕਿ ਦੇਖੋ, ਖੰਡ ਜੇਕਰ ਅਸੀਂ ਖਾਵਾਂਗੇ ਉਹ ਸਾਡੇ ਅੰਦਰ ਜਾਵੇਗੀ ਜ਼ੁਬਾਨ ਦੇ ਰਾਹੀਂ, ਅਤੇ ਫਿਰ ਉਹਦਾ ਆਨੰਦ ਜਿਹੜਾ ਉਹ ਮਿਠਾਸ ਦਾ ਰਸ ਆਵੇਗਾ। ਪਰ ਜੇਕਰ ਅਸੀਂ ਜ਼ੁਬਾਨ ਦੇ ਨਾਲ ਇਕੱਲਾ ਖੰਡ ਖੰਡ ਸ਼ਬਦ ਬੋਲੀ ਜਾਵਾਂਗੇ ਤਾਂ ਸਾਨੂੰ ਜ਼ੁਬਾਨ 'ਤੇ ਮਿਠਾਸ ਨਹੀਂ ਆਵੇਗੀ। ਖੰਡ ਖੰਡ ਭਾਵੇਂ ਸਾਰਾ ਸਾਰੀ ਜ਼ਿੰਦਗੀ ਕਹਿੰਦੇ ਰਹੀਏ ਪਰ ਉਹ ਮਿਠਾਸ ਨਹੀਂ ਆਵੇਗੀ ਸਾਡੀ ਜ਼ੁਬਾਨ ਦੇ ਉੱਪਰ। ਫਿਰ ਸਰਦੀ ਲੱਗਦੀ ਹੋਵੇ ਅਤੇ ਅਸੀਂ ਜੇ ਕਮਰੇ ਵਿੱਚ ਬੰਦ ਹੋ ਕੇ ਬਹਿ ਜਾਈਏ, ਅੱਗ ਦੇ ਨੇੜੇ ਨਾ ਜਾਈਏ ਨਾ ਸੂਰਜ ਦੇ ਧੁੱਪ ਦੇ ਨੇੜੇ ਜਾਵਾਂਗੇ, ਅਤੇ ਉੱਥੇ ਕਮਰੇ ਦੇ ਵਿੱਚ ਬਹਿ ਕੇ ਅੱਗ ਅੱਗ ਸ਼ਬਦ ਬੋਲੀ ਜਾਵਾਂਗੇ, ਅਤੇ ਅੱਗ ਅੱਗ ਅਗਨ ਅਗਨ ਕਹਿਣ ਦੇ ਨਾਲ ਕਦੀ ਸਾਨੂੰ ਨਿੱਘ ਨਹੀਂ ਮਿਲੇਗਾ। ਜਿੰਨਾ ਚਿਰ ਉਹ ਅੱਗ ਦੇ ਨਿੱਘ ਨੂੰ ਅਸੀਂ ਮਾਣ ਨਹੀਂ ਲੈਂਦੇ ਉਨਾ ਚਿਰ ਉਹ ਨਿੱਘ ਨਹੀਂ ਮਿਲੇਗਾ। ਫਿਰ ਤੀਜੀ ਉਦਾਹਰਨ ਦਿੱਤੀ ਕਿ ਜੇ ਕੋਈ ਬਿਮਾਰ ਹੋਵੇ ਅਤੇ ਉਹ ਡਾਕਟਰ ਡਾਕਟਰ ਵੈਦ ਵੈਦ ਕਹੀ ਜਾਵੇ, ਨਾ ਡਾਕਟਰ ਦੇ ਕੋਲ ਜਾਵੇ, ਨਾ ਦਵਾਈ ਲਵੇ, ਨਾ ਉਹਨੂੰ ਖਾਵੇ, ਇਕੱਲਾ ਡਾਕਟਰ ਡਾਕਟਰ ਜਾਪ ਕਰੀ ਜਾਵੇ, ਕਹਿਣ ਦੇ ਨਾਲ ਉਹਦੇ ਜਿਹੜੇ ਹੈ ਉਹ ਬਿਮਾਰੀ ਉਹ ਠੀਕ ਨਹੀਂ ਹੋ ਸਕਦੀ। ਫਿਰ ਚੌਥੀ ਉਦਾਹਰਨ ਦਿੱਤੀ ਹੈ ਕਿ ਜਿਵੇਂ ਕਿਸੇ ਨੂੰ ਧਨ ਦੀ ਲੋੜ ਹੈ, ਮਾਇਆ ਦੀ ਲੋੜ ਹੈ, ਰੁਪਈਏ ਦੀ ਲੋੜ ਹੈ, ਉਹ ਜੇ ਇਕੱਲਾ ਧਨ ਧਨ ਮਾਇਆ ਮਾਇਆ ਸ਼ਬਦ ਦਰਬ ਦਰਬ ਸ਼ਬਦ ਆਪਣੀ ਜ਼ਬਾਨ ਤੋਂ ਕਹੀ ਜਾਵੇਗਾ ਅਤੇ ਕਹਿਣ ਦੇ ਨਾਲ ਕਦੀ ਮਾਇਆ ਨਹੀਂ ਮਿਲਣੀ, ਉਹਨੂੰ ਧਨ ਨਹੀਂ ਮਿਲਣਾ, ਉਹਦੇ ਲਈ ਯਤਨ ਕਰਨਾ ਪੈਣਾ, ਕਮਾਉਣਾ ਪੈਣਾ ਹੈ। ਫਿਰ ਇਸ ਤੋਂ ਅੱਗੇ ਜਿਹੜੀ ਉਦਾਹਰਨ ਦਿੱਤੀ ਹੈ, ਕਹਿੰਦੇ ਜੇ ਚੰਦਨ ਦੀ ਸੁਗੰਧੀ ਚਾਹੀਦੀ ਹੈ ਫਿਰ ਚੰਦਨ ਦੇ ਨਾਲ ਸੰਗਤ ਕਰਨੀ ਪਵੇਗੀ, ਚੰਦਨ ਨੂੰ ਮਿਲਣਾ ਪਵੇਗਾ ਜਾਂ ਲਿਆਉਣਾ ਪਵੇਗਾ ਜਾਂ ਚੰਦਨ ਦੇ ਕੋਲ ਜਾਣਾ ਪਵੇਗਾ। ਜੇ ਅਸੀਂ ਚੰਦਨ ਤੋਂ ਪਰੇ ਦੂਰੀ ਬਣਾ ਕੇ ਚੰਦਨ ਚੰਦਨ ਕਹੀ ਜਾਵਾਂਗੇ ਅਤੇ ਚੰਦਨ ਚੰਦਨ ਕਹਿਣ ਦੇ ਨਾਲ ਚੰਦਨ ਵਰਗੀ ਸੁਗੰਧੀ ਸਾਡੇ ਜੀਵਨ ਦੇ ਵਿੱਚ ਨਹੀਂ ਆ ਸਕਦੀ। ਜੇ ਸਾਨੂੰ ਚੰਦਰਮਾ ਦੀ ਰੌਸ਼ਨੀ ਦੀ ਜ਼ਰੂਰਤ ਹੈ ਤਾਂ ਫਿਰ ਚੰਦਰਮਾ ਦੀ ਰੌਸ਼ਨੀ ਦੇ ਵਿੱਚ ਜਾਣਾ ਪਵੇਗਾ, ਨਹੀਂ ਤਾਂ ਪਰੇ ਜਾ ਕੇ ਕਿਤੇ ਗੁਫਾ 'ਚ ਵੜ ਕੇ ਚੰਦਰਮਾ ਚੰਦ ਚੰਦ ਕਹੀ ਜਾਵਾਂਗੇ ਅਤੇ ਉਹ ਜਿਹੜਾ ਸਾਨੂੰ ਚਾਨਣ ਜਿਹੜਾ ਚੰਦਰਮਾ ਦਾ ਨਹੀਂ ਮਿਲੇਗਾ। ਇਸੇ ਤਰ੍ਹਾਂ ਹੀ ਕਹਿਣ ਲੱਗੇ ਕਿ ਕਹਿਣ ਦੇ ਨਾਲ ਅਸੀਂ ਤੱਤ ਗਿਆਨੀ ਨਹੀਂ ਬਣ ਸਕਦੇ, ਪਰਮਾਤਮਾ ਦੇ ਦਰ ਦੇ ਸੇਵਕ ਨਹੀਂ ਬਣ ਸਕਦੇ, ਜਿੰਨਾ ਚਿਰ ਸਾਡੀ ਕਰਨੀ ਦੇ ਵਿੱਚ ਵੀ ਉਹ ਗੱਲ ਨਹੀਂ ਆਉਂਦੀ, ਰਹਿਤ ਦੇ ਵਿੱਚ ਵੀ ਕਮਾਉਣੀ ਦੇ ਵਿੱਚ ਵੀ ਉਹ ਗੱਲ ਨਹੀਂ ਆਉਂਦੀ। ਕਹਿਣਾ ਅਤੇ ਕਰਨਾ ਇਹਦੇ ਵਿੱਚ ਬੜਾ ਫਰਕ ਹੁੰਦਾ। ਹੁਣ ਦੁਨੀਆਂ ਵਿੱਚ ਕਹਿਣ ਵਾਲੇ ਬੜੇ ਨੇ ਪਰ ਉਸ ਨੂੰ ਕਮਾਉਣ ਵਾਲੇ ਬੜੇ ਘੱਟ ਨੇ। ਜਿਵੇਂ ਬਾਣੀ ਵਿੱਚ ਹੀ ਦੱਸਿਆ ਨਾ, ਗੱਲਾਂ ਵਾਲੇ ਹੈਨ ਹਨੇਰੇ, ਕਿ ਜਿਹੜੇ ਗੱਲਾਂ ਵਾਲੇ ਬਹੁਤ ਨੇ ਇਸ ਸੰਸਾਰ ਵਿੱਚ ਮਿਲ ਜਾਣਗੇ ਅਤੇ ਰਸ ਜਿਹੜਾ ਉਹ ਫਿਰ ਮਾਇਆ ਦੇ ਹੀ ਰੱਖਦੇ ਨੇ, ਉਹ ਉਸ ਮਿੱਠੇ ਨੂੰ ਛੱਡ ਹੀ ਨਹੀਂ ਸਕਦੇ। ਇਸੇ ਤਰ੍ਹਾਂ ਹੀ ਸਤਿਗੁਰੂ ਜੀ ਨੇ ਵਾਰ ਵਾਰ ਸਾਨੂੰ ਸਮਝਾਇਆ, ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ, ਮਨੁੱਖ ਸੁੱਧਾਂ ਕਾਲੀਆਂ ਬਾਹਰ ਚਿੱਟਵੀਆਂ, ਗੱਲਾਂ ਕਰੇ ਤਨਾੜੀਆਂ ਜੋ ਸੇਵੇਂ ਦਰ ਖੜੀਆਂ। ਕਹਿਣ ਲੱਗੇ ਕਿ ਗੱਲਾਂ ਨਾਲ ਅਸੀਂ ਗੱਲੀ ਹਉਂ ਸੁਹਾਗਣ ਭੈਣੇ, ਕੰਤਣ ਕਬਹੂ ਮੈਂ ਮਿਲਿਆ। ਕਹਿੰਦੇ ਮੈਂ ਗੱਲਾਂ ਨਾਲ ਹੀ ਸੁਹਾਗਣ ਬੜੀ ਬਣਦੀ ਹਾਂ ਪਰ ਮੈਂ ਕੰਤ ਨੂੰ ਕਦੀ ਪਤੀ ਨੂੰ ਮਿਲੀ ਨਹੀਂ ਹੈ, ਸਿਰਫ ਮੈਂ ਸੁਹਾਗਣ ਗੱਲਾਂ ਦੇ ਨਾਲ ਹੀ ਬੜੀ ਵਾਰੀ ਬਣ ਗਈ ਕਿ ਮੈਂ ਸੁਹਾਗਣ ਹਾਂ। ਇਸੇ ਤਰ੍ਹਾਂ ਹੀ
परमात्मा दे दर की गल करदे आ, कहन लगे परमात्मा पति नूं पाया नहीं मैं, पर मैं भगत भगत कही जा रहा कि मैं परमात्मा का भगत है, मैं कंत परमेश्वर वाहिगुरु की पत्नी है, उहदी जीव इस्तरी है, गल्लां विच मैं सेवक बन रहा है, पर उन्हूं मिलिया कदी नहीं है। भाई गुरदास जी यही उदाहरण दे के दसते ने, कहन लगे कि खांड खांड कह जिहबा ना सुवाद मीठू आवै, अगन अगन कह सीत ना बिनास है, कि खंड खंड कहन दे नाल जुबान ते कहिंदे मिठे दा सुवाद नहीं आउणा, अगन अगन कहन दे नाल अग वर्गा निग जिहड़ा है उह सानू सर्दी तों बचा नहीं सकदा, बैद बैद कह रोग मिटत ना काहू कौ, दरब दरब कह कू दरबै ना बलास है, कि बैद बैद डॉक्टर डॉक्टर कहन दे नाल कदी वी जिहड़ा है रोग नहीं मिटदा, ते दरब दरब करन दे नाल कदी वी कहिंदे धन की प्राप्ति नहीं हुंदी, जिन्ना चिर मर्जी माया माया करी जाओ। ते इसे तरह ही फिर कहिंदे चंद चंद कहे प्रगटे ना, चंदन चंदन कहे प्रगटे ना सुबास बास, चंद चंद कहे उजियारियो ना प्रकाश है, कि चंदन चंदन कहन दे नाल सुगंधी नहीं कदी भी मिलती, ते चंद चंद कहन दे नाल हनेरे च बह के कदी चानण नहीं मिलता, उत्थे चंद्रमा दे चानण दे विच जाना पवेगा। इसे तरह ही भाई गुरदास जी जदों उदाहरण दे के समझाउंदे कि चंदन चंदन कह प्रगटे ना सुबास बास, चंद चंद कह सुबास, चंद चंद कहे उजियारू ना प्रकाश है, फिर इस तों अगे गल जिहड़ी उह तत दी करदे आ, कहिंदे ने कि कहण दे नाल परमात्मा दे नाम दा रस नहीं आउंदा, करनी प्रधान भाण उदत आकाश है। कहने लगे कि परमात्मा दे नाम दा ज्ञान दा सूरज उदों चढ़ना है, कहण नाल नहीं, जदों करनी प्रधान हो जावे, जदों असी कहण दे नाल करनी दे विच वी ओह चीज़ लै आईए, जिहड़े बचन असी पढ़दे कि गा भी है सुणीए मन रखी है भाउ, जदों उहनूं गा के सुन के अंदर असी वसा लवांगे, उहदे अनुसार जीवन बतीत करांगे, तां तब्दीली साडे अंदर आउणी है। ते गुरु साहब जी ते जोगियां नूं वी इही गल कही सी, गल्लीं जोग ना होई, कि जोगी जनों तुसीं गल्लां दे नाल घर बार भी छड लिया, चोले भी पा ले, कन्नां च मुंदरां भी पा लईआं, खिंथा भी पा ली, गोदड़ी भी पा ली, हथ दे विच करमंडल भी तुसीं फड ले, धूणियां भी तपा लईआं, जटावां भी वधा लईआं, पर जिहड़ी अंदरली तब्दीली आउणी सी उह नहीं आई। गल्लां दे नाल जोग ते तुसीं कमा लिया है, फिजिकली तो तुसीं इस पासे नूं तुर पे हो, पर जिथे मानसिक तौर पर भी तुसीं तुरना सी, मन भी इस पासे तुरना चाहिए सी, उह नहीं तुरिया उधर, क्योंकि जे तुसीं मन करके तुरे हुंदे फिर तुहानूं आ भी रूप बनाउण दी लोड़ नहीं सी, तुसीं घर बह के ही परमात्मा नूं मिल जाणा सी, क्योंकि थिर घर बह सो हर जन प्यारे, सतगुर तुमरे काज सुवारे। जदों असीं टिकाओ दे विच गुरू दे हुक्म दे विच रहिंदे ते फिर सानूं घर दे विच रह के थिर रह के ही उस संसार दे मालक करते नाल साडा मिलाप हो जाना सी। तां ही ते सतगुरु जी कहिंदे ने मन रे थिर रहो मत कत जाही जीओ। कहन लगे जंगलां विच ये रस परमात्मा दा नाम लैण वास्ते जाण दी लोड़ नहीं, क्योंकि जिहड़ा ये नाम रस है तुसीं थिर रहो, भटको ना जंगलां पहाड़ां दे विच, दुनिया दे विच जाके घूम के परमात्मा नूं लभण दा जतन ना करो, क्योंकि वह तुहानूं जदों मिलना है वह सतगुरां दे राही मिलना है। इस संसार दे अंदर जिन्नियां नूं भी मिलिया है परमात्मा दा नाम रस भगती सिमरन परमात्मा दा मिलाप, सतगुरां ने उदाहरणां दे दे के दसिया कि वह परमात्मा दा रस नाम मिलाप सतगुरां दे राही मिलिया। जदों असीं गुरां दे बचन पढ़दे जिस जल निध कारण तुम जागे आए सो अमृत गुर पाही जीओ, कि वह जिस जल निध कारण जिस नाम रूपी अमृत दे वास्ते परमात्मा दी बंदगी वास्ते मिलाप वास्ते सतगुरु जी कहिंदे आए हो ना, सो अमृत गुर पाही जीओ, गुरु दे कोलों मिलना है। छोड़ो वेश भीख चतुराई दुबधाई फल नाही जीओ। कहन लगे ये भेख ये चतुराइयां दुबधापन दुचित्तापन ये सारा कुछ ही छड्ड दो,
ਕੇਵਲ ਗੁਰੂ ਦੀ ਮੱਤ ਦੇ ਅਨੁਸਾਰ ਆਪਣੇ ਜੀਵਨ ਨੂੰ ਚਲਾਓ ਤੇ ਫਿਰ ਤੁਹਾਨੂੰ ਇਹ ਸਾਰਾ ਕੁਝ ਮਿਲ ਸਕਦਾ ਹੈ। ਸਤਿਗੁਰਾਂ ਨੇ ਇਸੇ ਕਰਕੇ ਸਮਝਾਇਆ, ਯੋਗ ਨਾ ਭੰਗਵੇਂ ਕੱਪੜੇ, ਯੋਗ ਨਾ ਮੈਲੇ ਵੇਸ, ਕਿ ਇਹਨਾਂ ਪਹਿਰਾਵਿਆਂ ਦੇ ਵਿੱਚ ਪਾ ਕੇ ਬਾਹਰ ਭਟਕਦਿਆਂ ਨਹੀਂ ਇਹ ਸੰਸਾਰ ਦੇ ਵਿੱਚ ਉਹ ਪਰਮਾਤਮਾ ਨੂੰ ਮਿਲਿਆ ਜਾ ਸਕਦਾ। ਹਾਂ, ਜੇ ਇਹਦੇ ਨਾਲ ਨਾਲ ਤੁਸੀਂ ਇਹ ਪਹਿਰਾਵਾ ਪਾ ਕੇ ਪਰਮਾਤਮਾ ਦੇ ਨਾਲ ਮਨੋ ਵੀ ਮਿਲੇ ਹੋ, ਫਿਰ ਇਹ ਤੁਹਾਡਾ ਪਹਿਰਾਵਾ ਮੁਬਾਰਕ ਹੈ। ਫਿਰ ਤੁਸੀਂ ਉਸ ਪਹਿਰਾਵੇ ਰਾਹੀਂ ਜੇ ਮਿਲ ਗਏ ਤਾਂ ਤੁਹਾਡਾ ਉਹ ਆਇਆ ਸਫਲ ਹੈ। ਪਰ ਜੇ ਤੁਹਾਡਾ ਮਨ ਇਸ ਪਾਸੇ ਤੁਰਿਆ ਨਹੀਂ, ਮਨ ਜੇ ਦੁਨੀਆਂ ਦੇ ਰਸਾਂ ਦੇ ਵਿੱਚ ਹੈ, ਤਾਂ ਫਿਰ ਯਾਦ ਰੱਖਣਾ, ਭਾਵੇਂ ਇਹ ਤੀਰਥਾਂ 'ਤੇ ਵੀ ਜਾ ਕੇ ਵੱਸ ਜਾਈਏ, ਧਾਰਮਿਕ ਸਥਾਨਾਂ 'ਤੇ ਵੀ ਰਹਿ ਪਈਏ, ਜਿੱਥੇ ਵੀ ਜਾਵਾਂਗੇ ਸੁਰਤ ਮਨ ਮਾਇਆ ਦੇ ਵਿੱਚ ਹੀ ਲੱਗਾ ਰਹੇਗਾ ਅਤੇ ਮਾਇਆ ਦੇ ਰਸਾਂ ਦੇ ਵਿੱਚ ਹੀ ਲੱਗਾ ਰਹੇਗਾ। ਜਦੋਂ ਅਸੀਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਪਾਵਨ ਇਤਿਹਾਸ ਪੜ੍ਹਦੇ ਹਾਂ, ਸਾਖੀ ਸਾਂਝੀ ਕਰਦੇ ਹਾਂ, ਹਰਿਦੁਆਰ ਦੀ ਧਰਤੀ ਦੇ ਉੱਪਰ ਗੁਰੂ ਨਾਨਕ ਸਾਹਿਬ ਜੀ ਭਾਈ ਮਰਦਾਨਾ ਜੀ ਜਾਂਦੇ ਨੇ ਸੰਸਾਰ ਦੇ ਉਧਾਰ ਹਿੱਤ, ਅਤੇ ਉੱਥੇ ਇੱਕ ਸਾਧੂ ਦੇ ਨਾਲ ਮਿਲਾਪ ਹੁੰਦਾ ਹੈ। ਕੀ ਦੇਖਦੇ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ, ਕਿ ਸਾਧੂ ਨੇ ਅੱਖਾਂ ਬੰਦ ਕੀਤੀਆਂ ਹੋਈਆਂ ਨੇ, ਅੱਗੇ ਇੱਕ ਕਰਮੰਡਲ ਇੱਕ ਭਾਂਡਾ ਰੱਖਿਆ ਹੈ, ਜਿੰਨੀ ਸੰਗਤ ਉਹਦੇ ਕੋਲ ਆਉਂਦੀ ਹੈ ਉਹ ਆਪ ਅੱਖਾਂ ਬੰਦ ਕਰਕੇ ਰੱਖਦਾ ਹੈ। ਉਹ ਕੋਈ ਉਹਨਾਂ ਸਮਿਆਂ ਵਿੱਚ ਇੱਕ ਪੈਸਾ, ਦੋ ਪੈਸੇ, ਟਕੇ, ਦਸ ਪੈਸੇ, ਪੰਜ ਪੈਸੇ, ਜਿੱਦਾਂ ਵੀ ਕੋਈ ਸਿੱਕੇ ਕੋਇਨ ਪਾਉਂਦਾ ਹੈ, ਉਹ ਜਦੋਂ ਭਾਂਡੇ ਦੇ ਵਿੱਚ ਡਿੱਗਦੇ ਨੇ ਤਾਂ ਆਵਾਜ਼ ਆਉਂਦੀ ਹੈ, ਅਤੇ ਯੋਗੀ ਨੇ ਭਾਵੇਂ ਅੱਖਾਂ ਬੰਦ ਕੀਤੀਆਂ ਉਹਨੂੰ ਪਤਾ ਲੱਗ ਜਾਂਦਾ ਸੀ ਵੀ ਭਾਂਡੇ ਦੇ ਵਿੱਚ ਕੋਈ ਮਾਇਆ ਡਿੱਗੀ ਹੈ, ਇਹਦਾ ਭਾਵ ਕੋਈ ਸ਼ਰਧਾਲੂ ਆਇਆ ਮੇਰੇ ਕੋਲ, ਇਹ ਟਕਵਾਂਜਰ ਚ ਆਇਆ ਸੀ, ਉਹਨੇ ਸਿੱਧੀਆਂ ਅੱਖਾਂ ਖੋਲ੍ਹ ਕੇ ਨਹੀਂ ਸੀ ਉਹ ਵੇਖਦਾ, ਧਿਆਨ ਉਹਦੇ ਸੁਰਤ ਜਿਹੜੀ ਉਹ ਪਾਣੀ ਉਹ ਜਿਹੜਾ ਉਹ ਬਰਤਨ ਸੀ ਮਾਇਆ ਵਾਲਾ ਜਿਹਦੇ ਵਿੱਚ ਰੱਖਦੇ ਨੇ, ਸੁਰਤ ਉੱਥੇ ਹੀ ਟਿੱਕੀ ਹੁੰਦੀ। ਜਦੋਂ ਕੋਈ ਮਾਇਆ ਦੇ ਡਿੱਗਣ ਦੀ ਆਵਾਜ਼ ਆਉਂਦੀ ਤਾਂ ਨਾਲ ਹੀ ਫਿਰ ਉਸ ਵੇਲੇ ਸੰਗਤਾਂ ਨੂੰ ਕਹਿੰਦਾ, ਬੋਲੋ ਭਗਤੋ ਤੁਹਾਡੇ ਮਨ ਦੀ ਇੱਛਾ ਕੀ ਹੈ। ਅਤੇ ਉਹ ਲੋਕ ਬੜੇ ਹੈਰਾਨ ਹੁੰਦੇ ਕਿ ਯੋਗੀ ਨੇ ਅੱਖਾਂ ਬੰਦ ਕੀਤੀਆਂ, ਇੰਨਾ ਗਿਆਨ ਕਿ ਨੇਤਰ ਬੰਦ ਤੋਂ ਵੀ ਸਾਨੂੰ ਆਇਆਂ ਨੂੰ ਪਹਿਚਾਣ ਜਾਂਦਾ। ਉਹ ਟੈਕਨੀਕਲੀ ਉਹ ਵੀ ਗੱਲ ਨਹੀਂ ਜਾਣਦੇ ਕਿ ਇਹਨੇ ਬਣਾਇਆ ਕੀ ਸਿਸਟਮ ਕੀ ਇਹਦਾ, ਉਹਨੂੰ ਮਾਇਆ ਦੇ ਡਿੱਗਣ ਤੋਂ ਹੀ ਭਾਂਡੇ ਵਿੱਚੋਂ ਆਵਾਜ਼ ਤੋਂ ਪਤਾ ਲੱਗ ਜਾਂਦਾ ਕੋਈ ਆਇਆ। ਪਰ ਉਹ ਲੋਕ ਸਮਝਦੇ ਸ਼ਾਇਦ ਇਹਨੂੰ ਤਰਲੋਕੀ ਦੇ ਦਰਸ਼ਨ ਹੋ ਰਹੇ ਹੈ, ਇਸ ਕਰਕੇ ਜਾਣੀ ਜਾਣ ਸਾਧੂ ਹੈ। ਇਸ ਤਰ੍ਹਾਂ ਬੈਠਿਆਂ ਜਦੋਂ ਵੀ ਕੋਈ ਸੰਗਤ ਆਪਣੀ ਦੁੱਖ ਭਰੀ ਦਾਸਤਾਨ ਦੱਸਦੀ ਹੈ, ਕੋਈ ਆਸ ਮੁਰਾਦ ਲੈ ਕੇ ਆਉਂਦੇ ਹੈ, ਉਹਦਾ ਇਹ ਸਮਾਧਾਨ ਦੱਸਦਾ ਯੋਗੀ। ਲੋਕ ਬੜਾ ਨਿਹਾਲ ਹੁੰਦੇ ਕਿ ਯੋਗੀ ਬਹੁਤ ਜਾਣੀ ਜਾਣ ਹੈ। ਗੁਰੂ ਨਾਨਕ ਸਾਹਿਬ ਜੀ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ ਕਿ ਇਹਦੇ ਅੱਗੇ ਪਿਆ ਹੋਇਆ ਜਿਹੜਾ ਮਾਇਆ ਵਾਲਾ ਬਰਤਨ ਚੁੱਕ ਕੇ ਇਹਦੇ ਪਿਛਲੇ ਪਾਸੇ ਰੱਖ ਦਿਓ। ਭਾਈ ਮਰਦਾਨਾ ਜੀ ਨੂੰ ਬਰਤਨ ਚੁੱਕ ਕੇ ਉਹ ਪਿਛਲੇ ਪਾਸੇ ਰੱਖ ਦਿੱਤਾ ਸਾਧੂ ਦੇ। ਹੁਣ ਜਦੋਂ ਸੰਗਤ ਆਉਂਦੀ ਹੈ ਉਹਨਾਂ ਬਰਤਨ ਅੱਗੇ ਨਹੀਂ ਵੇਖਿਆ ਅਤੇ ਲੋਕਾਂ ਨੇ ਮਾਇਆ ਰੱਖਣੀ ਵੀ ਬੰਦ ਕਰ ਦਿੱਤੀ। ਹੁਣ ਜਦੋਂ ਕੁਝ ਸਮਾਂ ਆਵਾਜ਼ ਨਹੀਂ ਆਈ ਉਹ ਮਾਇਆ ਦੀ ਭਾਂਡੇ ਵਿੱਚ ਪੈਣ ਦੀ, ਬਰਤਨ ਵਿੱਚ ਪੈਣ ਦੀ, ਅਤੇ ਸਾਧੂ ਬੜਾ ਵਿਆਕੁਲ ਜਿਹਾ ਹੋ ਗਿਆ ਵੀ ਇਹਦਾ ਭਾਵ ਹੈ ਕਿ ਕੋਈ ਸੰਗਤ ਆਈ ਨਹੀਂ ਮੇਰੇ ਕੋਲ, ਇੰਨਾ ਸਮਾਂ ਕੋਈ ਆਇਆ ਹੀ ਨਹੀਂ, ਤਾਂ ਹੀ ਬਰਤਨ ਦੀ ਕੋਈ ਆਵਾਜ਼ ਨਹੀਂ ਆਈ। ਹੁਣ ਇੱਕ ਅੱਖ ਖੋਲ੍ਹ ਕੇ ਉਹ ਬਰਤਨ ਵੱਲ ਜਦੋਂ ਵੇਖਿਆ ਅਤੇ ਉਹ ਮਾਇਆ ਵਾਲਾ ਭਾਂਡਾ ਜਿਹੜਾ ਉੱਥੇ ਨਹੀਂ ਹੈ, ਅਤੇ ਦੂਜੀ ਫਿਰ ਆਪਣੇ ਆਪ ਹੀ ਖੁੱਲ੍ਹ ਗਈ, ਕਿਉਂਕਿ ਸੁਰਤ ਤਾਂ ਉਸ ਮਾਇਆ ਦੇ ਵਿੱਚ ਸੀ। ਉੱਥੇ ਨਾਮਦਾਨ ਪਰਮਾਤਮਾ ਦੇ ਨਾਮ ਦੇ ਰੰਗਣਾ ਦੀ ਜਿਹੜੀ ਗੱਲ ਨਹੀਂ ਸੀ, ਉੱਥੇ ਪਹਿਰਾਵਾ ਜ਼ਰੂਰ ਸਾਧੂਆਂ ਵਾਲਾ, ਪਰ ਸੁਰਤ ਉੱਥੇ ਮਾਇਆ ਵਿੱਚ ਟਿੱਕੀ ਹੋਈ। ਜਦੋਂ ਕੋਈ ਆਵਾਜ਼ ਨਹੀਂ ਆਈ, ਇੱਕ ਅੱਖ ਨਾਲ ਖੋਲ੍ਹ ਕੇ ਵੇਖਿਆ ਅੱਖ ਨਾਲ ਕਿ ਉਹ ਬਰਤਨ ਨਹੀਂ ਹੈ, ਦੂਜੀ ਆਪਣੇ ਆਪ ਖੁੱਲ੍ਹ ਗਈ, ਅੱਗ ਬਬੂਲਾ ਹੋ ਕੇ ਕਹਿਣ ਲੱਗਾ ਕਿ ਮੇਰੇ ਨਾਲ ਇਹ ਮਜ਼ਾਕ ਕਿੰਨੇ ਕੀਤਾ, ਜਿੰਨੇ ਵੀ ਕੀਤਾ ਇੱਕ ਚੰਗਾ ਨਹੀਂ ਹੋਵੇਗਾ, ਬਹੁਤ ਕੁਝ ਬੋਲਿਆ, ਮੈਂ ਸ਼ਰਾਪ ਦੇ ਦੇਵਾਂਗਾ।

ਲੁਕਾਇਆ ਹੋਵੇਗਾ ਇਹਨਾਂ ਤਿੰਨਾਂ ਭਵਨਾਂ ਚੋਂ ਕਿਤੇ ਹੋਵੇਗਾ। ਪਹਿਲੀ ਗੱਲ ਵੀ ਮੇਰੇ ਵਰਗਿਆਂ ਨੂੰ ਕਹਿੰਦੇ ਕਿ ਇੱਕ ਭਵਨ ਦੀ ਸੋਝੀ ਨਹੀਂ, ਜਿਹਨੇ ਭਾਂਡਾ ਚੁੱਕਿਆ ਇਸ ਮਾਤ ਲੋਕ ਵਿੱਚ ਹੀ ਲੁਕਾਇਆ ਹੋਵੇਗਾ ਨਾ ਕਿਤੇ ਉਹਨੇ। ਅਤੇ ਯੋਗੀ ਜੀ ਤੁਹਾਨੂੰ ਤੇ ਤਰਲੋਕੀ ਦੇ ਦਰਸ਼ਨ ਆ, ਤਿੰਨਾਂ ਧਰਤੀਆਂ ਦੇ ਦਰਸ਼ਨ ਹੈ, ਅਤੇ ਤੁਸੀਂ ਫਿਰ ਸਮਾਧੀ ਲਾ ਕੇ ਵੇਖ ਲਓ ਸੁਰਤ ਲਾ ਕੇ ਕਿ ਉਹ ਤੁਹਾਡਾ ਭਾਂਡਾ ਕਿੱਥੇ ਕੁ ਪਿਆ ਇਸ ਧਰਤੀ 'ਤੇ। ਹੁਣ ਸਾਧੂ ਨੂੰ ਜਦੋਂ ਇਹ ਗੱਲ ਸੁਣੀ ਕੰਨਾਂ ਦੇ ਵਿੱਚ, ਅਤੇ ਜਿਹੜੀ ਅੰਦਰ ਸੀ ਨਾ ਬੇਚੈਨੀ ਜੀ ਪੈਦਾ ਹੋ ਗਈ, ਕਿਉਂਕਿ ਤਰਲੋਕੀ ਦੇ ਦਰਸ਼ਨ ਨਹੀਂ ਸੀ ਹੋ ਰਹੇ, ਉਹ ਤਾਂ ਟਕਵਾਂਝ ਰਚਿਆ ਸੀ। ਹੁਣ ਉਹ ਸੋਚਦਾ ਵੀ ਇਹ ਕੋਈ ਸਾਧੂ ਜਿਹੜਾ ਵੀ ਬੜੀ ਕਰਨੀ ਵਾਲਾ, ਜਿਹਨੇ ਵੱਡਾ ਸਵਾਲ ਪਾ ਦਿੱਤਾ ਹੈ। ਅਤੇ ਫਿਰ ਜਦੋਂ ਸਤਿਗੁਰਾਂ ਨੇ ਹੋਰ ਸਮਝਾਇਆ, ਫਿਰ ਅਕਲ ਟਿਕਾਣੇ ਆ ਗਈ। ਕਹਿਣ ਲੱਗਾ ਕਿ ਮਹਾਰਾਜ, ਤੁਸੀਂ ਤਾਂ ਸਾਰਾ ਕੁਝ ਜਾਣਦੇ ਹੋ, ਪਤਾ ਲੱਗ ਗਿਆ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਹੈ। ਸ਼ਰਮਸ਼ਾਰ ਹੋ ਕੇ ਕਹਿਣ ਲੱਗੇ, ਤੁਹਾਨੂੰ ਤਾਂ ਪਤਾ ਹੀ ਹੈ ਸਾਰਾ ਮਸਲਾ ਤਾਂ ਰੋਟੀ ਦਾ ਹੀ ਹੈ, ਰੋਟੀ ਦੇ ਕਾਰਨ ਮਾਇਆ ਕਾਰਨ ਹੀ ਇਹ ਟਕਵਾਂਝ ਰਚਿਆ, ਆਪ ਜੀ ਤੋਂ ਕੋਲੋਂ ਕਿਹੜਾ ਲੁਕਾ। ਅਤੇ ਸਤਿਗੁਰੂ ਜੀ ਕਹਿਣ ਲੱਗੇ ਕਿ ਯੋਗੀ, ਜੇ ਤੁਸੀਂ ਮਾਇਆ ਦੇ ਵਿੱਚ ਹੀ ਸੁਰਤ ਰੱਖਣੀ ਤਾਂ ਫਿਰ ਘਰ ਨੂੰ ਛੱਡਣ ਦੀ ਕੀ ਲੋੜ, ਸੰਸਾਰ ਨੂੰ ਛੱਡਣ ਦੀ ਕੀ ਲੋੜ, ਤੁਹਾਨੂੰ ਕਿਸੇ ਨੇ ਮਾਇਆ ਤੋਂ ਰੋਕਿਆ ਥੋੜ੍ਹੀ ਹੈ। ਤੁਸੀਂ ਘਰਾਂ ਦੇ ਵਿੱਚ ਰਹੋ, ਰੱਬ ਦਾ ਨਾਮ ਲਓ, ਪਰਿਵਾਰ ਦੀਆਂ ਜ਼ਿੰਮੇਵਾਰੀਆਂ ਬੱਚਿਆਂ ਵਿੱਚ ਪਰਿਵਾਰ ਵਿੱਚ ਰਹੋ, ਮਾਤਾ ਪਿਤਾ ਦੀ ਸੇਵਾ ਕਰੋ, ਪਰਮਾਤਮਾ ਦੀ ਬੰਦਗੀ ਵੀ ਕਰੋ ਅਤੇ ਨਾਮ ਵੀ ਜਪੋ, ਧਨ ਵੀ ਕਮਾਓ, ਤੁਹਾਨੂੰ ਕਿਸੇ ਨੇ ਰੋਕਿਆ ਥੋੜ੍ਹੀ ਹੈ। ਮਨੁੱਖ ਦਾ ਤਾਂ ਉਦੇਸ਼ ਜਿਹੜਾ ਇਸ ਸੰਸਾਰ ਵਿੱਚ ਇਸ ਤਰ੍ਹਾਂ ਹੀ ਪੂਰਾ ਹੋ ਸਕਦਾ, ਘਰ ਵਿੱਚ ਰਹਿ ਕੇ ਹੀ ਪਰਮਾਤਮਾ ਦੇ ਨਾਲ ਮਿਲਿਆ ਜਾ ਸਕਦਾ ਹੈ, ਬੰਦਗੀ ਦਾ ਰਸ ਲਿਆ ਜਾ ਸਕਦਾ ਹੈ। ਤੁਸੀਂ ਘਰ ਘਾਟ ਛੱਡ ਆਏ ਜੇ, ਧਨ ਦੌਲਤ ਛੱਡ ਆਏ ਹੋ, ਪਰ ਮਾਇਆ ਦਾ ਰਸ ਜਿਹੜਾ ਉਹ ਨਾਲ ਹੀ ਲਚੱਕੀ ਫਿਰਦੇ ਹੋ, ਦੁਨੀ ਮਨ ਦੀਆਂ ਵਾਸ਼ਨਾ ਤੁਸੀਂ ਨਾਲ ਹੀ ਚੱਕੀ ਫਿਰਦੇ ਹੋ। ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਤੁਸੀਂ ਬਚਣ ਵਾਸਤੇ ਹੀ ਤੁਸੀਂ ਇਸ ਸੰਸਾਰ ਵਿੱਚੋਂ ਘਰ ਨੂੰ ਪਰਿਵਾਰ ਨੂੰ ਛੱਡ ਕੇ ਆਏ ਹੋ, ਅਤੇ ਇਹ ਬਿਰਤੀਆਂ ਤਾਂ ਤੁਹਾਡੇ ਨਾਲ ਹੀ ਆ ਰਹੀਆਂ। ਕ੍ਰੋਧ ਵੀ ਤੁਹਾਡੇ ਅੰਦਰ ਆ, ਵੇਖ ਹੀ ਲਿਆ ਕਿੰਨਾ ਹੈ, ਅਤੇ ਮਾਇਆ ਦਾ ਲੋਭ ਵੀ ਹੈ, ਤੁਹਾਡੀ ਸੁਰਤੀ ਮਾਇਆ ਦੇ ਵਿੱਚ ਲੱਗੀ ਹੈ, ਪਰਮਾਤਮਾ ਵਾਲੀ ਬੰਦਗੀ ਵਾਲੇ ਪਾਸੇ ਤਾਂ ਲੱਗੀ ਨਹੀਂ। ਅਤੇ ਜੇ ਕਾਮੀ ਕ੍ਰੋਧੀ ਲੋਭੀ ਮੋਹੀ ਬਣਨਾ ਹੈ, ਹੰਕਾਰੀ ਬਣਨਾ ਹੈ, ਅਤੇ ਫਿਰ ਘਰ ਦੇ ਵਿੱਚ ਅਤੇ ਬਾਹਰ ਰਹਿਣ ਦੇ ਵਿੱਚ ਤੁਹਾਡੇ ਤਬਦੀਲੀ ਕੀ ਹੈ? ਕੁਛ ਵੀ ਨਹੀਂ। ਇਹੀ ਔਗਣ ਇੱਕ ਸੰਸਾਰ ਦੇ ਵਿੱਚ ਰਹਿ ਕੇ ਵੀ ਤੁਹਾਡੇ ਵਿੱਚ ਸੀ, ਉਹੀ ਤੁਸੀਂ ਹੁਣ ਇਸ ਯੋਗ ਮਤ ਸਾਧੂਆਂ ਵਾਲਾ ਬਾਣਾ ਪਾ ਕੇ ਵੀ ਅਜੇ ਵੀ ਤੁਹਾਡੇ ਅੰਦਰ ਉਹ ਵਿਕਾਰਾਂ ਦੀ ਮੈਲ, ਉਹੀ ਪਕੜ, ਉਹੀ ਖਿੱਚ ਹੈ, ਅਤੇ ਫਿਰ ਤਾਂ ਤੁਹਾਡਾ ਘਰ ਵਿੱਚ ਰਿਹਾ ਅਤੇ ਜੰਗਲ ਵਿੱਚ ਰਿਹਾ ਇੱਕ ਬਰਾਬਰ ਹੀ ਹੈ, ਕੋਈ ਤਬਦੀਲੀ ਨਹੀਂ। ਫਿਰ ਗੁਰੂ ਨਾਨਕ ਸਾਹਿਬ ਜੀ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ, ਪਹਿਲਾਂ ਯੋਗੀ ਨੂੰ ਕਿਹਾ, ਇਹ ਕਹਿਣ ਲੱਗੇ ਕਿ ਜੇ ਤੁਹਾਨੂੰ ਤਰਲੋਕੀ ਦੇ ਦਰਸ਼ਨ ਹੈ ਤਾਂ ਤੁਸੀਂ ਲੱਭ ਲਓ। ਜਦੋਂ ਸ਼ਰਮਸ਼ਾਰ ਹੋਇਆ ਕਿ ਨਹੀਂ ਲੱਭਿਆ, ਤਾਂ ਫਿਰ ਗੁਰੂ ਨਾਨਕ ਸਾਹਿਬ ਜੀ ਭਾਈ ਮਰਦਾਨਾ ਜੀ ਨੂੰ ਕਹਿੰਦੇ, ਜਾਓ ਭਾਈ ਮਰਦਾਨਾ ਜੀ, ਇਸ ਯੋਗੀ ਦੇ ਪਿੱਛੇ ਜਿਹੜਾ ਤੁਸੀਂ ਭਾਂਡਾ ਇਹਦਾ ਮਾਇਆ ਵਾਲਾ ਰੱਖ ਕੇ ਆਏ, ਉਹ ਚੁੱਕ ਕੇ ਅੱਗੇ ਰੱਖ ਦਿਓ। ਗੱਲ ਇੰਨੀ ਸੀ ਸਾਰੀ, ਯੋਗੀ ਜਿਹੜਾ ਸੀ ਉਦੋਂ ਚਰਨਾਂ 'ਤੇ ਢਹਿ ਪਿਆ। ਕਹਿਣ ਲੱਗਾ, ਮਹਾਰਾਜ ਇਹ ਜਿਹੜਾ ਰਸ, ਉਹ ਸਾਧੂ ਕਹਿਣ ਲੱਗਾ, ਤੁਹਾਨੂੰ ਇਹ ਮੈਨੂੰ ਵੀ ਦੇ ਦਿੱਤਾ ਜਾਵੇ। ਅਤੇ ਸਤਿਗੁਰਾਂ ਸਮਝਾਇਆ, ਫਿਰ ਪਰਿਵਾਰ ਵਿੱਚ ਰਹਿ ਕੇ ਬੰਦਗੀ ਕਰਕੇ, ਕਿਰਤ ਵਿਹਾਰ ਕਰਕੇ, ਨਾਮ ਜਪ ਕੇ, ਪਰਮਾਤਮਾ ਦੇ ਨਾਮ ਦੇ ਨਾਲ ਜੀਵਨ ਨੂੰ ਜੋੜੋ, ਆਨੰਦ ਬਣਿਆ ਰਹੇਗਾ। ਦੁਨੀਆਂ ਦੇ ਪਦਾਰਥ ਵੀ ਮਾਣੋਗੇ, ਰਾਜ ਯੋਗ ਵਾਲਾ ਜੀਵਨ ਜਿਹੜਾ ਦੁਨੀਆਂ ਵਿੱਚ ਬਤੀਤ ਕਰੋ। ਸੋ ਕਹਿਣ ਦਾ ਭਾਵ ਸੀ ਕਿ ਕਈ ਵਾਰੀ ਜੇ ਮਨ ਕਰਕੇ ਸਾਡਾ ਜਿਹੜੀ ਆ ਸੁਰਤ, ਸਾਡਾ ਮਨ, ਸਾਡੇ ਖਿਆਲਾਤ ਦੁਨੀਆਂ ਦੇ ਪਦਾਰਥਾਂ ਨਾਲ ਜੁੜੇ ਹੈ, ਅਤੇ ਭਾਵੇਂ ਦੇਸ਼ ਨੂੰ ਛੱਡ ਕੇ ਪਰਦੇਸ਼ ਵਿੱਚ ਚਲੇ ਜਾਈਏ, ਜੰਗਲਾਂ ਪਹਾੜਾਂ ਵਿੱਚ ਚਲੇ ਜਾਈਏ, ਤੀਰਥ ਸਥਾਨਾਂ 'ਤੇ ਚਲੇ ਜਾਈਏ, ਇਹ ਦੁਨੀਆਂ ਦੇ ਰਸ ਜਿਹੜੇ ਉਹ ਨਾਲ ਨਾਲ ਹੀ ਰਹਿਣਗੇ। ਅਤੇ ਜਿਨ੍ਹਾਂ ਨੇ ਸਤਿਗੁਰਾਂ ਦੀ ਬਾਣੀ ਦੇ ਰਾਹੀਂ ਸਿੱਖਿਆ ਲੈ ਕੇ ਆਪਣੇ ਜੀਵਨ ਨੂੰ ਗੁਰੂ ਦੇ ਅਨੁਸਾਰ ਹੀ ਬਣਾਇਆ ਹੈ, ਉਹਨਾਂ ਨੂੰ ਸੰਸਾਰ ਛੱਡ ਕੇ ਜਾਣ ਦੀ ਲੋੜ ਨਹੀਂ ਪੈਂਦੀ। ਉਹ ਫਿਰ ਇਸ ਸੰਸਾਰ ਵਿੱਚ ਰਹਿ ਕੇ ਪਰਮਾਤਮਾ ਦੀ ਬੰਦਗੀ ਕਰਕੇ ਨਾਮ ਰਸ ਨੂੰ ਮਾਣਦੇ ਨੇ, ਅਤੇ ਮਾਣਦਿਆਂ ਹੋਇਆਂ ਉਹ ਆਨੰਦ ਖੁਸ਼ੀ ਖੇੜੇ ਵਿੱਚ ਜ਼ਰੂਰ ਰਹਿੰਦੇ ਨੇ, ਪਰ ਬਿਆਨ ਉਹਨਾਂ ਦੇ ਕੋਲੋਂ ਵੀ ਨਹੀਂ ਹੁੰਦਾ ਕਿ ਪਰਮਾਤਮਾ ਦਾ ਨਾਮ ਦਾ ਰਸ ਕਿਹੋ ਜਿਹਾ ਹੈ। ਅਤੇ ਇੱਥੇ ਫਿਰ ਭਾਈ ਗੁਰਦਾਸ ਜੀ ਨੇ ਵੀ ਇਹ ਗੱਲ ਕਹੀ ਕਿ ਗੱਲੀ ਸਾਧਨਾ ਆ ਬਈ ਜਿਚਰ ਮੋਹ ਖਾਲੀ, ਜਿੰਨਾ ਚਿਰ ਸਾਡਾ ਮੋਹ ਸਾਡੇ ਮਨ ਤਨ ਦੇ ਉੱਪਰ ਉਹ ਪਰਮਾਤਮਾ ਦੇ ਨਾਮ ਦਾ ਵਾਸਾ ਨਹੀਂ, ਜਿੰਨਾ ਚਿਰ ਸਾਡੀ ਇਹ ਅਵਸਥਾ ਨਹੀਂ, ਮੁੱਖ ਮਨ ਸਾਚਾ ਮੁੱਖ ਸਾਚਾ ਸੋਏ ਅਵਰ ਨਾ ਪੇਖਿਆ ਇੱਕ ਸਬਿਣ ਕੋਏ, ਜਿੰਨਾ ਚਿਰ ਇਹ ਅਵਸਥਾ ਸਾਡੀ ਨਹੀਂ ਹੈ, ਉਨ੍ਹਾਂ ਚਿਰ ਫਿਰ ਪਰਮਾਤਮਾ ਦੇ ਨਾਮ ਦੇ
ਰਸਗੇ ਨਹੀਂ।

0: ਬਣ ਸਕਦੇ। ਨਾਮ ਕਰਕੇ ਭਾਵੇਂ ਬਾਹਰੋਂ ਜਿੰਨਾ ਮਰਜ਼ੀ ਖਵਾਈ ਜਾਈਏ ਕਿ ਪਰਮਾਤਮਾ ਦਾ ਬੜਾ ਭਗਤ ਹੈ, ਬੜਾ ਵੱਡਾ ਸੇਵਕ ਹੈ, ਸਟੇਜਾਂ ਤੋਂ ਵੀ ਉਹਦਾ ਸਨਮਾਨ ਵਾਸਤੇ ਉਹਦੇ ਬੋਲ ਬੋਲੇ ਜਾਣ, ਪਰ ਇਕੱਲਾ ਗਹਿਣ ਦੇ ਨਾਲ, ਇਕੱਲਾ ਅਖਵਾਉਣ ਦੇ ਨਾਲ, ਕਹਾਉਣ ਦੇ ਨਾਲ ਗੱਲ ਨਹੀਂ ਬਣਦੀ। ਸਤਿਗੁਰਾਂ ਨੇ ਸਮਝਾਇਆ ਕਿ ਰਸਨਾ ਦੇ ਉੱਪਰ ਵੀ ਉਹ ਪਰਮਾਤਮਾ ਦਾ ਨਾਮ ਰਹਿਣਾ ਚਾਹੀਦਾ, ਸੁਰਤ ਦੇ ਵਿੱਚ ਵੀ ਰਹਿਣਾ ਚਾਹੀਦਾ। ਅਤੇ ਜੇ ਅਸੀਂ ਕੇਵਲ ਦੁਨੀਆ ਦੇ ਵਿਖਾਵੇ ਮਾਤਰ ਗਾਵੇ ਆਏ, ਫਿਰ ਉਹ ਸਵਾਦ ਨਹੀਂ ਆਵੇਗਾ ਉਹਦਾ। ਗੱਲੀ ਸਾਧਨਾ ਆਵਈ ਜਿੱਚਰ ਮੋਹ ਖਾਲੀ। ਮੋਹ ਖਾਲੀ ਦਾ ਭਾਵ ਹੈ ਕਿ ਜਿੰਨਾ ਚਿਰ ਅਸੀਂ ਦੁਨੀਆ ਦੇ ਪਾਸੇ ਨੂੰ ਤੁਰੇ ਹਾਂ, ਦੁਨੀਆ ਦੇ ਰਸਾਂ ਵਿੱਚ ਗਲਤਾਨ ਹੈ, ਉਹਨਾਂ ਚਿਰ ਪਰਮਾਤਮਾ ਦੇ ਨਾਮ ਦਾ ਰਸ ਨਹੀਂ ਆਉਂਦਾ। ਸਾਨੂੰ ਉਸ ਦਿਨ ਪਰਮਾਤਮਾ ਦੇ ਨਾਮ ਰਸ ਆਪਣੇ ਆਪ ਹੀ ਮਹਿਸੂਸ ਹੋ ਜਾਵੇਗਾ, ਜਿੱਦਣ ਅਸੀਂ ਦੁਨੀਆ ਦੇ ਨਿਖਿੱਧ ਗੱਲਾਂ ਵੱਲੋਂ ਹਟ ਕੇ ਚੰਗੇ ਪਾਸੇ ਲੱਗ ਜਾਵਾਂਗੇ। ਫਿਰ ਸਾਨੂੰ ਦੱਸਣ ਦੀ ਲੋੜ ਨਹੀਂ, ਲੋਕਾਂ ਨੂੰ ਆਪਣੇ ਆਪ ਪਤਾ ਲੱਗ ਜਾਣਾ ਕਿ ਇਹਦੇ ਅੰਦਰ ਪਰਮਾਤਮਾ ਦੇ ਨਾਮ ਦਾ ਰਸ ਆ ਗਿਆ, ਕਿਉਂਕਿ ਉਸ ਦਿਨ ਸਾਡੀ ਜ਼ੁਬਾਨ ਬਾਹਰੀ ਚਸਕਿਆਂ ਤੋਂ ਰਹਿਤ ਹੋ ਜਾਵੇਗੀ। ਉਹਨਾਂ ਚਿਰ ਉਹ ਖਾਣ ਪੀਣ ਵਾਲੇ ਪਾਸੇ ਬਿਰਤੀ ਨਹੀਂ ਲੱਗੀ ਰਹੇਗੀ, ਜਿੰਨਾ ਚਿਰ ਨਾਮ ਦਾ ਰਸ ਉਹਦੇ ਜੀਵਨ ਵਿੱਚ ਰਹੇਗਾ। ਅਤੇ ਜਿੱਥੇ ਇਹ ਗੱਲ ਭਾਈ ਗੁਰਦਾਸ ਸਿੰਘ ਦੱਸੀ, ਗੱਲੀ ਸਾਧਨਾ ਆਵੇ ਜਿੱਚਰ ਮੋਹ ਖਾਲੀ, ਫਿਰ ਅਗਲੀ ਪੰਕਤੀ ਅੰਦਰ ਸਮਝਾਉਂਦੇ, ਮੋਹ ਭਰਿਆ ਕਿਉਂ ਬੋਲੀਐ ਰਸ ਜੀਵ ਰਸਾਲੀ। ਕਿ ਜਿਵੇਂ ਕਹਿਣ ਲੱਗੇ ਨਾਮ ਦਾ ਰਸ ਜਦੋਂ ਆ ਗਿਆ, ਨਾਮ ਦੇ ਨਾਲ ਮੂੰਹ ਭਰਿਆ ਹੋਇਆ, ਭਾਵ ਹਰ ਵੇਲੇ ਭਗਤੀ ਵਾਲੇ ਪਾਸੇ ਲੱਗਿਆ ਰਿਹਾ, ਗੁਰਮੁਖ ਰੋਮ ਰੋਮ ਹਰ ਧਿਆਵੈ, ਹਰ ਵੇਲੇ ਜਦੋਂ ਪਰਮਾਤਮਾ ਦੇ ਨਾਮ ਨੂੰ ਗਾਵੇਗਾ ਤਾਂ ਉਹਦਾ ਮੁੱਖ ਖਾਲੀ ਨਹੀਂ ਹੋਵੇਗਾ, ਕਿਉਂਕਿ ਹਰ ਵੇਲੇ ਜ਼ੁਬਾਨ ਰਸ ਜੀਵ ਰਸਾਲੀ, ਜੀਵ ਹਮੇਸ਼ਾ ਹੀ ਰਸ ਦੇ ਵਿੱਚ ਰਹੇਗੀ। ਉਹ ਇੱਕੋ ਹੀ ਗੱਲ ਕਵੇਗਾ ਜੀ, ਰਾਮ ਰਸ ਪੀਆ ਰੇ ਜੇ ਰਸ ਬਿਸਰ ਗਏ ਰਸ ਆਓ, ਕਿ ਉਹ ਰਾਮ ਰਸ ਦੇ ਨਾਲ ਉਹਦੀ ਜ਼ੁਬਾਨ ਜਦੋਂ ਰਹੇਗੀ ਫਿਰ ਉਹ ਖਾਲੀ ਨਹੀਂ ਹੋਵੇਗੀ, ਨਿੰਦਿਆ ਵਾਲੇ ਪਾਸੇ ਨਹੀਂ ਚੱਲੇਗੀ, ਨਸ਼ਿਆਂ ਵਾਲੇ ਪਾਸੇ ਨਹੀਂ ਚੱਲੇਗੀ, ਮਾੜਾ ਜਿਹੜਾ ਬੋਲਣ ਵਾਲੇ ਪਾਸੇ ਨਹੀਂ, ਫਜ਼ੂਲ ਬੋਲਣ ਵਾਲੇ ਪਾਸੇ ਨਹੀਂ ਚੱਲੇਗੀ। ਉਹ ਹਮੇਸ਼ਾ ਜਦੋਂ ਵੀ ਬੋਲੇਗੀ, ਜਿਵੇਂ ਭਗਤ ਕਬੀਰ ਜੀ ਕਹਿੰਦੇ, ਸੰਤਨ ਸਿਉਂ ਬੋਲੇ ਉਪਕਾਰੀ। ਜਿਹੜਾ ਸੰਤ ਹੈ, ਜਿਹੜਾ ਜਿਹਦੀ ਜ਼ੁਬਾਨ 'ਤੇ ਰਸ ਆ ਗਿਆ ਪਰਮਾਤਮਾ ਦੇ ਨਾਮ ਦਾ, ਉਹ ਜਦੋਂ ਵੀ ਬੋਲੇਗਾ, ਜਿੰਨਾ ਵੀ ਬੋਲੇਗਾ, ਉਪਕਾਰ ਵਾਲਾ ਭਲੇ ਵਾਲਾ ਹੀ ਬੋਲੇਗਾ। ਅਤੇ ਜਦੋਂ ਮੂਰਖ ਬੋਲੇਗਾ ਤਾਂ ਉਹ ਫਿਰ ਬੋਲੇ ਝੱਖ ਮਾਰੀ, ਉਹ ਮੂਰਖ ਜਿਹੜਾ ਉਹ ਝੱਖਾਂ ਹੀ ਮਾਰਦਾ ਰਹੇਗਾ, ਭਗਤ ਕਬੀਰ ਜੀ ਕਹਿੰਦੇ ਨੇ। ਇਸੇ ਕਰਕੇ ਉਹਨਾਂ ਕਿਹਾ ਨਾ ਕਿ ਬਾਬਾ ਬੋਲਣਾ ਕਿਆ ਕਹੀਏ, ਜੈਸੇ ਰਾਮ ਨਾਮ ਰਵ ਰਹੀ ਹੈ। ਇਹ ਸਵਾਲ ਸੀ ਭਗਤ ਕਬੀਰ ਜੀ ਦਾ ਪਰਮਾਤਮਾ ਦੇ ਦਰ ਦੇ ਉੱਪਰ, ਸਤਿਗੁਰਾਂ ਦੇ ਦਰ ਦੇ ਉੱਪਰ, ਕਿ ਮੈਂ ਉਹ ਕਿਹੜੇ ਬੋਲਣ ਬੋਲਾਂ, ਬਾਬਾ ਬੋਲਣਾ ਕਿਆ ਕਹੀਏ, ਕਿ ਉਹ ਕਿਹੜਾ ਬੋਲ ਸਾਨੂੰ ਜਿਹੜਾ ਜ਼ੁਬਾਨ ਦੇ ਵਿੱਚੋਂ ਬੋਲਣਾ ਚਾਹੀਦਾ, ਜੈਸੇ ਰਾਮ ਨਾਮ ਰਵ ਰਹੀ ਹੈ, ਜਿਹਦੇ ਨਾਲ ਮੈਂ ਪਰਮਾਤਮਾ ਦੇ ਨਾਮ ਰਸ ਵਿੱਚ ਰੰਗਿਆ ਰਵਾਂ, ਉਹ ਬੋਲ ਕਿਹੜਾ ਹੈ ਅਤੇ ਕਿੱਥੋਂ ਮਿਲਣਾ ਹੈ। ਅਤੇ ਫਿਰ ਭਗਤ ਜੀ ਇਹਦਾ ਜਵਾਬ ਹੀ ਸਾਰੇ ਸ਼ਬਦ ਵਿੱਚ ਕਹਿੰਦੇ, ਸੰਤ ਮਿਲੇ ਕਿਛ ਸੁਣੀਐ ਕਹੀਐ, ਮਿਲੇ ਅਸੰਤ ਮਸਤ ਹੋਏ ਰਹੀ ਹੈ। ਕਹਿਣ ਲੱਗੇ ਜਦੋਂ ਤੂੰ ਕਹਿ ਰਿਹਾ ਨਾ ਕਿ ਕਿੱਥੋਂ ਬੋਲਣਾ ਚਾਹੀਦਾ, ਕੀ ਬੋਲਣਾ ਚਾਹੀਦਾ ਕਿ ਰਾਮ ਨਾਮ ਦਾ ਰਸ ਬਣਿਆ ਰਹੇ, ਅਤੇ ਭਗਤ ਜੀ ਫਿਰ ਦੱਸਦੇ ਕਿ ਸੰਤ ਰੱਬ ਦੇ ਪਿਆਰੇ ਨੂੰ ਮਿਲਣਾ ਚਾਹੀਦਾ, ਸੰਤ ਮਿਲੇ ਕਿਛ ਸੁਣੀਐ ਕਹੀਏ, ਕੁਝ ਉਹਦੇ ਉਪਦੇਸ਼ ਨੂੰ ਸੁਣਨਾ ਚਾਹੀਦਾ, ਪਹਿਲਾਂ ਉਹਦੇ ਸੁਣਨਾ ਚਾਹੀਦਾ ਕਿ ਰੱਬ ਦਾ ਪਿਆਰਾ ਕਹਿ ਕੀ ਰਿਹਾ ਹੈ, ਕਿਉਂਕਿ ਇਹ ਵੀ ਬੜੀ ਸ਼ਮਤਾ ਸਾਡੇ 'ਚ ਘੱਟ ਗਈ ਹੈ, ਬੋਲਣਾ ਹਰ ਕੋਈ ਚਾਹੁੰਦਾ ਹੈ, ਸੁਣਨਾ ਕੋਈ ਵੀ ਨਹੀਂ ਚਾਹੁੰਦਾ। ਹਰ ਇੱਕ ਬੱਚਾ ਕਹਿੰਦਾ ਕਿ ਮਾਪੇ ਮੇਰੀ ਗੱਲ ਸੁਣ, ਮੈਂ ਨਾ ਕਿਸੇ ਦੀ ਸੁਣਾ। ਇੱਕ ਅਫਸਰ ਕਹਿੰਦਾ ਕਿ ਕਰਮਚਾਰੀ ਮੇਰੀ ਸੁਣ, ਮੈਂ ਨਾ ਸੁਣਾ। ਇੱਕ ਰਾਜਾ ਕਹਿੰਦਾ ਕਿ ਪ੍ਰਜਾ ਮੇਰੀ ਸੁਣੇ, ਮੈਂ ਨਾ ਕਿਸੇ ਦੀ ਸੁਣਾ। ਜਿਹੜੀ ਸੁਣਨ ਦੀ ਸਮਤਾ ਜਿਹੜੀ ਘੱਟ ਗਈ ਹੈ ਸਾਡੀ, ਉਹਦੇ ਕਰਕੇ ਸਾਡੀਆਂ ਪਰਿਵਾਰ ਦੀਆਂ ਦੂਰੀਆਂ ਅਤੇ ਸਾਡੇ ਅੰਦਰ ਦੀਆਂ ਬੇਚੈਨੀਆਂ ਬਣ ਗਈਆਂ। ਅਸੀਂ ਦੂਜੇ ਦੀ ਸੁਣਨੀ ਨਹੀਂ ਚਾਹੁੰਦੇ, ਅਤੇ ਭਾਵੇਂ ਉਹ ਚੰਗਾ ਹੈ ਜਾਂ ਮਾੜਾ ਹੈ, ਸੁਣ ਕੇ ਫਿਰ ਹੀ ਅਸੀਂ ਕੋਈ ਫੈਸਲਾ ਲੈ ਸਕਦੇ ਨਾ ਕਿ ਉਹਦੀ ਅਵਸਥਾ ਕੀ ਹੈ। ਇੱਕ ਮਾਂ ਬਾਪ ਦੀ ਸਮੱਸਿਆ ਕੀ ਹੈ, ਬੱਚੇ ਦੀ ਸਮੱਸਿਆ ਕੀ। ਕਈ ਵਾਰੀ ਮਾਪੇ ਕਹਿੰਦੇ ਬੱਚੇ ਜੋ ਅਸੀਂ ਕਹਿੰਦੇ ਉਹ ਸੁਣਨ, ਪਰ ਉੱਥੇ ਵੇਖਣਾ ਪਵੇਗਾ ਇੱਕ ਦੂਜੇ ਦਾ ਤਾਲਮੇਲ ਬਣਾਉਣ ਵਾਸਤੇ। ਪਹਿਲਾਂ ਇੱਕ ਵਾਰੀ ਤਾਂ ਵੇਖਣਾ ਪਵੇਗਾ ਨਾ ਕਿ ਮਾਪਿਆਂ ਦੀ ਹਾਲਤ ਕੀ, ਉਹ ਕਿੱਥੋਂ ਬੋਲਣਾ ਚਾਹੁੰਦੇ, ਬੱਚਿਆਂ ਦੀ ਕੀ ਮਜਬੂਰੀ, ਉਹ ਕੀ ਬੋਲਣਾ ਚਾਹੁੰਦੇ। ਇੱਕ ਭਰਾ ਦੀ ਭਰਾ ਨਾਲ ਕੀ ਹੈ, ਭੈਣ ਭਰਾ ਦੀ, ਪਤੀ ਪਤਨੀ ਦੀ, ਉਹ ਸਮੱਸਿਆ ਕੀ ਉਹ ਸੁਣਨੀ ਤਾਂ ਪਵੇਗੀ ਨਾ। ਸੁਣਨ ਦੇ ਨਾਲ ਹੀ ਇਸ ਸੰਸਾਰ ਦੇ ਵਿੱਚ ਹੱਲ ਹੁੰਦਾ ਹੈ। ਆਪਾਂ ਦੇਖੀਏ ਕੋਈ ਦੁਨਿਆਵੀ ਝਗੜਾ ਵੀ ਹੋਵੇ ਨਾ, ਜਿੰਨਾ ਮਰਜ਼ੀ ਗਾਲੀ ਗਲੋਚ ਆ, ਦੇਖ ਲਓ ਇੱਕ ਦੂਜੇ ਦੇਸ਼ਾਂ ਨਾਲ ਕਿੰਨੇ ਤੋਪਾਂ ਟੈਂਕਾਂ ਨਾਲ ਕਈ ਕੁਝ ਫਣਾ ਕਰਕੇ ਫਿਰ ਵੀ ਚਾਰ ਬੰਦੇ ਬਹਿ ਕੇ ਫੈਸਲਾ ਕਰਾਉਂਦੇ ਨਾ, ਫਿਰ ਸੁਣਦੇ ਇੱਕ ਦੂਜੇ ਦੀ, ਪਰ ਉਹ ਨੁਕਸਾਨ ਕਰਾ ਕੇ ਫਿਰ ਬੈਠੇ ਅਤੇ ਕੀ ਬੈਠੇ। ਇਸ ਕਰਕੇ ਕਦੀ ਵੀ ਜਿਹੜਾ ਇਹ ਚਾਹੇ ਆਮ ਇਨਸਾਨ ਚਾਹੇ ਪਰਿਵਾਰ ਦਾ ਮੈਂਬਰ ਹੈ ਕੋਈ ਵੀ ਹੈ, ਉਹਨੂੰ ਵੀ ਸੁਣਨਾ ਚਾਹੀਦਾ ਹੈ ਅਤੇ ਆਪ ਵੀ ਫਿਰ ਕੋਈ ਜਿਹੜੀ ਗੱਲ ਉਹਨੂੰ ਸੁਣਾਉਣੀ ਚਾਹੀਦੀ। ਅਤੇ ਇਸੇ ਤਰ੍ਹਾਂ ਹੀ ਰੱਬ ਦੇ ਘਰ ਦੇ ਵਾਸਤੇ ਵੀ ਭਗਤ ਕਬੀਰ ਜੀ ਕਹਿੰਦੇ, ਸੰਤ ਮਿਲੈ ਕਿਸ ਸੁਣੀਐ ਕਹੀਐ, ਕੁਝ ਸੁਣਨਾ ਚਾਹੀਦਾ ਹੈ ਪਹਿਲਾਂ। ਕਈ ਵਾਰੀ ਪਤਾ ਕੀ ਹੁੰਦਾ ਹੈ ਕਿ ਸਾਨੂੰ ਇੱਕ ਫਾਇਦਾ ਸੁਣਨ ਦੇ ਵਿੱਚੋਂ ਇਹ ਵੀ ਹੁੰਦਾ, ਚੰਗਾ ਗੁਣ ਹੈ ਸੁਣਨਾ ਕਿਸੇ ਨੂੰ। ਕਈ ਵਾਰੀ ਨਾ ਬੰਦਾ ਭਾਵੇਂ ਅਗਲਾ ਗਲਤ ਹੀ ਹੋਵੇ, ਜਦੋਂ ਅਸੀਂ ਸੁਣ ਲੈਂਦੇ ਨਾ ਤਾਂ ਉਹਦੇ ਮਨ ਦੀ ਸਥਿਤੀ ਦਾ ਪਤਾ ਲੱਗ ਜਾਂਦਾ ਵੀ ਇਹਦੀ ਮੈਂਟੈਲਿਟੀ ਕੀ ਹੈ, ਬੋਲਣਾ ਕੀ ਚਾਹੁੰਦੇ, ਇਹਦੇ ਅੰਦਰ ਹੈ ਕੀ ਹੈ। ਉਹਦੀਆਂ ਗੱਲਾਂ 'ਚੋਂ ਹੀ ਸਾਨੂੰ ਜਵਾਬ ਲੱਭ ਜਾਂਦੇ ਹੈ ਜਿਨ੍ਹਾਂ ਨਾਲ ਅਸੀਂ ਉਹਨੂੰ ਲਾਜਵਾਬ ਕਰ ਸਕਦੇ ਹਾਂ। ਪਰ ਜੇ ਅਸੀਂ ਸੁਣਾਂਗੇ ਹੀ ਨਹੀਂ, ਪਤਾ ਹੀ ਨਹੀਂ ਲੱਗੇਗਾ ਉਹਦੇ ਬਾਰੇ ਕਿ ਇਹ ਕਿਹੜੀ ਸੋਚ ਦਾ ਬੰਦਾ ਹੈ। ਗੁਰੂ ਨਾਨਕ ਸਾਹਿਬ ਜੀ ਜਿੱਥੇ ਜਾਂਦੇ ਸਨ, ਹੁਣ ਸਾਧੂ ਦੀ ਗੱਲ ਕੀਤੀ, ਚਾਹੇ ਮੱਕੇ ਵਿੱਚ ਗਏ ਜਾਂ ਕਿਤੇ ਵੀ ਗਏ, ਗੁਰੂ ਨਾਨਕ ਸਾਹਿਬ ਜੀ ਉਹ ਪਹਿਲਾਂ ਉਹਨੂੰ ਸੁਣਦੇ ਸਨ। ਪਹਿਲਾਂ ਸੱਜਣ ਠੱਗ ਨੂੰ ਜਾ ਕੇ ਵੇਖਿਆ ਵੀ ਉਹ ਕੀ ਹੈ, ਕੌਡੇ ਭੀਲ ਨੂੰ ਜਾ ਕੇ ਵੇਖਿਆ, ਭੂਮੇ ਚੋਰ ਨੂੰ ਵੇਖਿਆ, ਆਪਣੀ ਨਹੀਂ ਸੁਣਾਈ ਪਹਿਲਾਂ। ਪਹਿਲਾਂ ਉਹਨਾਂ ਨੂੰ ਸੁਣਿਆ, ਉਹਨਾਂ ਨੂੰ ਵੇਖਿਆ, ਉਹਨਾਂ ਨੂੰ ਵਾਚਿਆ ਵੀ ਇਹ ਕੀ ਹੈ, ਇਹਨਾਂ 'ਚ ਕਿੰਨੇ ਗੁਣ ਨੇ, ਕਿੰਨੇ ਔਗਣ ਨੇ, ਕਿਹੜਾ ਔਗਣ ਹੈ। ਫਿਰ ਉਹਨਾਂ ਦੇ ਵਿੱਚੋਂ ਹੀ ਉਹ ਲੱਭ ਕੇ ਉਹਨਾਂ ਨੂੰ ਫਿਰ ਜਦੋਂ ਚਾਹੇ ਯੋਗੀਆਂ ਨਾਲ ਗੱਲਬਾਤ ਹੁੰਦੀ ਸੀ। ਇਹ ਕਿਸੇ ਨੂੰ ਪੜ੍ਹਨਾ ਵੀ ਜ਼ਰੂਰੀ ਹੈ, ਕਿਸੇ ਨੂੰ ਵਾਚਣਾ ਵੀ ਪੜ੍ਹਨ ਦੇ ਬਰਾਬਰ ਹੀ ਹੁੰਦਾ ਹੈ। ਇਸ ਕਰਕੇ ਭਗਤ ਕਬੀਰ ਜੀ ਕਹਿੰਦੇ, ਰੱਬ ਦਾ ਬੰਦੇ ਕੋਲ ਜੋ ਜਾਵਾਂਗੇ ਉੱਥੋਂ ਪਹਿਲਾਂ ਸੁਣਨਾ ਚਾਹੀਦਾ ਹੈ, ਅਤੇ ਫਿਰ ਅੰਦਰਲੀ ਜਿਹੜੀ ਹੈ ਕਿਸ ਸੁਣੀਏ ਕਹੀਏ, ਫਿਰ ਆਪਣੇ ਅੰਦਰ ਦੇ ਜਿਹੜੇ ਬਲਬਲੇ ਉਹ ਵੀ ਸਾਂਝੇ ਕਰਨੇ ਚਾਹੀਦੇ, ਸੰਤ ਜੀ ਮੇਰੇ ਅੰਦਰ ਆਹ ਕਮੀ ਹੈ, ਇਹ ਕਿਵੇਂ ਦੂਰ ਹੋਵੇਗੀ। ਪਰ ਨਾਲ ਹੀ ਕਿਹਾ ਏ, ਮਿਲੇ ਅਸੰਤ ਮਸਤ ਹੋਏ ਰਹੀਏ, ਜੇ ਕੋਈ ਮਾੜਾ ਬੰਦਾ ਮਿਲੇ ਫਿਰ ਉੱਥੋਂ ਵੇਖ ਕੇ ਥੋੜ੍ਹਾ ਜਿਹਾ ਨਾ ਫਿਰ ਚੁੱਪ ਕਰ ਜਾਓ, ਫਿਰ ਉਹਦੇ ਨਾਲ ਸੰਗਤ ਨਾ ਕਰੋ, ਜੇ ਉਹ ਆਪਣੀ ਗੱਲ 'ਤੇ ਅੜਿਆ ਹੈ ਨਾ ਫਿਰ ਉੱਥੇ ਲੜੋ ਨਾ ਉਹਦੇ ਨਾਲ, ਉਹਨੂੰ ਕੋਸ਼ਿਸ਼ ਕਰੋ ਸਮਝਾਉਣ ਦੀ, ਜੇ ਨਹੀਂ ਸਮਝਦਾ ਤਾਂ ਫਿਰ ਚੁੱਪ ਕਰ ਜਾਓ, ਫਿਰ ਉਹਦੇ ਨਾਲ ਵਾਦ ਵਿਵਾਦ ਦੇ ਵਿੱਚ ਨਹੀਂ, ਝਗੜਿਆਂ ਵਿੱਚ ਨਹੀਂ ਪੈਣਾ। ਕਿਉਂਕਿ ਇਹ ਵੀ ਬੜਾ ਵੱਡਾ ਇੱਕ ਗੁਣ ਹੈ ਕਿ ਚੰਗੇ ਦੇ ਕੋਲੋਂ ਸੁਣੋ, ਮਾੜੇ ਦੇ ਕੋਲੋਂ ਵੀ ਸੁਣੋ, ਜੇ ਉਹ ਮਾੜਾ ਬੋਲਦਾ ਤਾਂ ਕਿਨਾਰਾ ਕਰ ਜਾਓ, ਉਹਨਾਂ ਝਗੜੋ ਨਾ, ਕੋਸ਼ਿਸ਼ ਕਰੋ ਉਹਨੂੰ ਸੁਧਾਰਨ ਦੀ, ਨਹੀਂ ਸੁਧਰਦਾ ਫਿਰ ਉਹਦੇ ਨਾਲ ਝਗੜਾ ਨਾ ਕਰੋ, ਉਹਦੇ ਨਾਲ ਕੋਈ ਤਕਰਾਰ ਨਾ ਕਰੋ, ਉੱਥੋਂ ਕਿਨਾਰਾ ਕਰ ਜਾਓ। ਭਗਤ ਜੀ ਵੀ ਇਹੀ ਗੱਲ ਸਮਝਾਉਂਦੇ। ਸੋ ਇਸ ਕਰਕੇ ਭਾਈ ਗੁਰਦਾਸ ਜੀ ਵੀ ਕਹਿੰਦੇ, ਜਿਹੜਾ ਰੱਬ ਦਾ ਪਿਆਰਾ ਉਹਨੂੰ ਦੱਸਣ ਦਾ ਸਮਾਂ ਹੀ ਨਹੀਂ, ਉਹ ਤਾਂ ਰਸ ਦੇ ਵਿੱਚ ਰਹਿੰਦਾ ਹੈ, ਪਰਮਾਤਮਾ ਦਾ ਰਸ ਕਿੱਡਾ ਵੱਡਾ ਹੈ ਉਹਦੇ ਵਿੱਚ ਲੀਨ ਰਹਿੰਦਾ, ਬਿਆਨ ਕਰਨ ਦੇ ਚੱਕਰ 'ਚ ਨਹੀਂ ਪੈਂਦਾ। ਅੱਗੇ ਸਮਝਾਉਂਦੇ, ਸ਼ਬਦ ਸੁਰਤ ਸਿਮਰਨ ਉਲੰਘ ਨਹਿ ਨਦਰ ਨਿਹਾਲੀ, ਕਹਿੰਦੇ ਕਿ ਉਸ ਸ਼ਬਦ ਸੁਰਤ ਦੀ ਕਮਾਈ ਕਰਕੇ, ਸੁਰਤ ਨੂੰ ਆਪਣੀ ਨੂੰ ਗੁਰੂ ਦੇ ਸ਼ਬਦ ਨਾਲ ਜੋੜ ਕੇ ਸਿਮਰਨ ਕਰਕੇ ਉਹ ਦੁਨੀਆਂ ਦੇ ਆ ਰਸਾਂ ਤੋਂ ਉੱਪਰ ਲੰਘ ਜਾਂਦਾ ਹੈ, ਇਹਨਾਂ ਦੁਨੀਆਂ ਦੇ ਮੋਹ ਮਾਇਆ ਦੇ ਵਿਕਾਰਾਂ ਦੇ ਰਸਾਂ ਵੱਲ ਵੇਂਹਦਾ ਵੀ ਨਹੀਂ ਇੱਧਰ, ਕਿਉਂਕਿ ਉਹ ਪਰਮਾਤਮਾ ਦੇ ਦਰ 'ਤੇ ਨਾਨਕ ਨਦਰੀ ਨਦਰ ਨਿਹਾਲ, ਉਹ ਨਿਹਾਲ ਹੋ ਜਾਂਦਾ ਹੈ, ਉਹਨੂੰ ਸਾਰੇ ਰਸ ਫਿੱਕੇ ਲੱਗਦੇ, ਇਹਨੂੰ ਪਰਮਾਤਮਾ ਦੇ ਨਾਮ ਰਸ ਵਿੱਚ ਲੀਨ ਹੋ ਜਾਂਦਾ ਹੈ। ਪੰਥ ਕੁਪੰਥ ਨਾ ਸੁੱਜਈ ਅਲ ਮਸਤ ਖਿਆਲੀ, ਕਿ ਉਹ ਪਰਮਾਤਮਾ ਦੇ ਨਾਮ ਰੂਪੀ ਮਸਤੀ ਦੇ ਵਿੱਚ ਉਹ ਵਿੰਗੇ ਟੇਢਿਆਂ ਰਸਤਿਆਂ ਨੂੰ ਛੱਡ ਕੇ ਸਿੱਧਾ ਪਰਮਾਤਮਾ ਵਾਲੇ ਮਾਰਗ ਦੇ ਉੱਪਰ ਚੱਲਦਾ ਹੈ, ਅਤੇ ਜਿਹੜੇ ਦੂਜੇ ਰਸਤੇ ਨੇ ਉਹਨਾਂ ਨਾਲ ਨਫ਼ਰਤ ਵੀ ਨਹੀਂ ਕਰਦਾ। ਇਹ ਨਹੀਂ ਕਿ ਮੈਂ ਸਿੱਖ ਧਰਮ ਦੇ ਪੰਥ 'ਤੇ ਚੱਲ ਰਿਹਾ ਅਤੇ ਦੂਜੇ ਪੰਥ ਦੇ ਨਾਲ ਦੂਜੇ ਧਰਮਾਂ ਨਾਲ ਮੈਂ ਈਰਖਾ ਕਰਾਂ, ਨਫ਼ਰਤ ਕਰਾਂ, ਇੱਦਾਂ ਵੀ ਨਹੀਂ। ਸਤਿਕਾਰ ਸਾਰਿਆਂ ਦਾ ਕਰਦਾ ਹੈ, ਮੰਨਦਾ ਉਹ ਗੁਰੂ ਦੀ ਗੱਲ ਨੂੰ। ਡਗਮਗ ਚਾਲ ਸੁਟਾਲ ਹੈ ਗੁਰਮਤ ਨਿਰਾਲੀ, ਉਹ ਗੁਰਮਤ ਦੇ ਰਸਤੇ 'ਤੇ ਚੱਲਦਾ, ਨਿਰਾਲੀ ਚਾਲ ਚੱਲਦਾ ਹੈ, ਜਿਵੇਂ ਕਿਹਾ ਨਾ ਭਗਤਾਂ ਕੀ ਚਾਲ ਨਿਰਾਲੈ, ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ, ਉਹ ਚਾਲ ਨਿਰਾਲੀ ਹੁੰਦੀ ਹੈ, ਪਰਮਾਤਮਾ ਦੇ ਨਾਮ ਮਸਤੀ ਵਾਲੀ ਚਾਲ। ਚੜਿਆ ਚੰਦ ਨਾ ਲੁਕਈ ਢੱਕ ਜੋਤ ਕੁਠਾ ਕੁਨਾਲੀ, ਕਹਿਣ ਲੱਗੇ ਜਿਨ੍ਹਾਂ ਦੇ ਅੰਦਰ ਪਰਮਾਤਮਾ ਦੇ ਨਾਮ ਰਸ ਨਾਲ ਅੰਦਰ ਉਹ ਟਕਾ ਜਾਂਦਾ ਨਾ ਪਰਮਾਤਮਾ ਦੇ ਨਾਮ ਦਾ, ਉਹ ਫਿਰ ਲੁਕਿਆ ਵੀ ਨਹੀਂ ਰਹਿੰਦਾ, ਉਹਨੂੰ ਦੱਸਣ ਦੀ ਲੋੜ ਨਹੀਂ, ਉਹਦੇ ਚਿਹਰੇ ਤੋਂ ਉਹਦੇ ਜੀਵਨ ਤੋਂ ਪਤਾ ਲੱਗ ਜਾਂਦਾ ਵੀ ਇਹਦੇ ਅੰਦਰ ਪਰਮਾਤਮਾ ਦੇ ਨਾਮ ਦੀ ਭਗਤੀ ਦਾ ਰਸ ਹੈ। ਅਤੇ ਭਾਈ ਗੁਰਦਾਸ ਜੀ ਕਹਿੰਦੇ ਜਿਵੇਂ ਚੰਦਰਮਾ ਚੜ੍ਹਿਆ ਹੋਵੇ ਅਤੇ ਪਰਾਤ ਲੈ ਕੇ ਉਹਦੇ ਅੱਗੇ ਕਰਕੇ ਕਹੀਏ ਕਿ ਉਹਦੀ ਰੋਸ਼ਨੀ ਨੂੰ ਅਸੀਂ ਰੋਕ ਕੇ ਉੱਥੇ ਹਨੇਰਾ ਕਰ ਲਈਏ, ਅਤੇ ਕਹਿੰਦੇ ਜਿਵੇਂ ਪਰਾਤਾਂ ਅੱਗੇ ਕੀਤੀਆਂ ਮਿੱਟੀ ਦੇ ਭਾਂਡਿਆਂ ਦੇ ਨਾਲ ਕਦੀ ਚੰਦਰਮਾ ਦੀ ਰੋਸ਼ਨੀ ਨਹੀਂ ਰੁਕਦੀ, ਇਸੇ ਤਰ੍ਹਾਂ ਹੀ ਕੋਈ ਯਤਨ ਵੀ ਕਰ ਲਵੇ ਪਰਮਾਤਮਾ ਦੇ ਨਾਮ ਰਸ ਨੂੰ ਰੋਕਣ ਦਾ ਪਿਆਰ ਨਾਲ ਧੱਕੇ ਨਾਲ, ਕਦੀ ਉਹ ਰੁਕਦਾ ਵੀ ਨਹੀਂ ਹੈ ਜਿਨ੍ਹਾਂ ਦੇ ਅੰਦਰ ਆ ਜਾਂਦਾ। ਅਤੇ ਜਿਨ੍ਹਾਂ ਨੂੰ ਨਹੀਂ ਰਸ ਆਇਆ ਉਹ ਦੱਸਣ ਦਾ ਵੀ ਯਤਨ ਕਰਨਗੇ, ਨਹੀਂ ਉਹ ਦੱਸ ਸਕਣਗੇ। ਸਤਿਗੁਰੂ ਜੀ ਕਿਰਪਾ ਕਰਨ, ਸਾਨੂੰ ਨਾਮ ਰਸ ਦੇ ਨਾਲ ਜੋੜ ਕੇ ਆਪਣੇ ਜੀਵਨ ਨੂੰ ਸਵਾਰਨ ਦਾ ਅਸੀਂ ਯਤਨ ਕਰ ਸਕੀਏ। ਬਖਸ਼ਿਸ਼ਾਂ ਆਪਣੇ ਦਰ ਤੋਂ ਸਤਿਗੁਰੂ ਜੀ ਸਾਨੂੰ ਬਖਸ਼ ਕੇ ਨਵਾਜਣ ਜੀ। ਇੰਨੀਆਂ ਹੀ ਵਿਚਾਰਾਂ ਪ੍ਰਵਾਨ ਕਰਨੀਆਂ ਜੀ, ਬੇਅੰਤ ਭੁੱਲਾਂ ਗਲਤੀਆਂ ਹੋ ਜਾਂਦੀਆਂ, ਗੁਰੂ ਸਾਹਿਬ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਤਿਕਾਰਯੋਗ ਭਾਈ ਸਾਹਿਬ ਭਾਈ ਖਜਾਨ ਸਿੰਘ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ, ਜੋ ਕਿ ਆਪ ਸਭ ਸੰਗਤਾਂ ਨੂੰ ਪਾਵਨ ਗੁਰਬਾਣੀ ਸ਼ਬਦ ਵਿਚਾਰ ਦੁਆਰਾ ਨਿਹਾਲ ਕਰ ਰਹੇ ਸਨ। ਭਾਈ ਸਾਹਿਬ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਆਓ ਅਗਲੇ ਸਮੇਂ ਲਈ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਨਾਮ ਸਿੰਘ ਜੀ ਰੁਦਰਪੁਰ ਵਾਲੇ, ਉਹਨਾਂ ਦੇ ਜਥੇ ਪਾਸੋਂ ਪਾਵਨ ਗੁਰਬਾਣੀ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੁਧਿਆ ਗੇ ਅਰਦਾਸ ਹਮਾਰੀ, ਜੀਉ ਪਿੰਡ ਸਭ ਤੇਰਾ, ਵਾਹਿਗੁਰੂ ਕਹੁ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ ਵਾਹਿਗੁਰੂ। ਬੋਲੋ ਜੀ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਅਰਦਾਸ ਇੱਕ ਓਅੰਕਾਰ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇਵਾਰ, ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ, ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ, ਅਰਜਨ ਹਰਿ ਗੋਬਿੰਦ ਨੂੰ ਸਿਮਰਉ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਕਰ ਨਾਉ ਨਿਧਾਵੈ ਧਾਏ, ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਹਨਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ, ਤਿਹਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਜਿਹਨਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿਹਨਾਂ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ, ਚਿਤਾਵਨ ਕਾਲ ਸਦਕਾ ਸਰਬ ਸੁੱਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ ਦੇਖ ਦੇਖ ਫਤਿਹ। ਬਿਰਧ ਕੀ ਪੈਜ ਪੰਥ ਕੀ ਜੀ, ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ,

ਸੁਣਦੇ ਹਾਂ, ਬਾਣੀ ਪੜ੍ਹਦੇ ਹਾਂ, ਵਿਚਾਰਾਂ ਕਰਦੇ ਹਾਂ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਅੱਗੋਂ ਤੋਂ ਸੁਮਤ ਬਖਸ਼ਣੀ ਜੀ। ਪੜ੍ਹੀ ਸੁਣੀ ਬਾਣੀ ਦਾ ਭਾਵ ਦਰ ਆਈਆਂ ਸੰਗਤਾਂ ਦੇ ਹਿਰਦਿਆਂ 'ਤੇ ਵਸਾਉਣਾ, ਸਭ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਦਰ ਪ੍ਰਵਾਨ ਕਰਨਾ ਜੀ। ਸਭ ਨੂੰ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਣਾ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ, ਪ੍ਰੇਮ ਇਤਫਾਕ ਦੀ ਦਾਤ, ਕਾਰੋਬਾਰਾਂ 'ਚ ਤਰੱਕੀਆਂ ਬਰਕਤਾਂ ਬਖਸ਼ਣੀਆਂ, ਬੱਚਿਆਂ ਦੇ ਸਿਰਾਂ 'ਤੇ ਮਿਹਰ ਭਰੇ ਹੱਥ ਰੱਖ ਕੇ ਗੁਰਮਤਿ ਦੀ ਸੋਝੀ, ਉੱਚ ਵਿੱਦਿਆ ਦੇ ਦਾਨ ਬਖਸ਼ਣੇ, ਸਭ ਦੀਆਂ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ, ਸੇਵਾ ਸਿਮਰਨ ਦੀ ਦਾਤ ਬਖਸ਼ ਕੇ ਨਿਵਾਜਣਾ ਜੀ। ਖਾਲਸਾ ਪੰਥ ਦੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਹੈ। ਇਸ ਵੇਲੇ ਦੀਵਾਨ ਦੀ ਸਮਾਪਤੀ ਜੀ ਦੀ ਅਰਦਾਸ, ਅੱਖਰ ਵੱਧ ਘੱਟ ਭੁੱਲ ਚੁੱਕ ਮੁਆਫ਼ ਕਰੋ। ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨੂੰ ਅਸੀਸ ਬਖਸ਼ੋ, ਸੁੱਖ ਹੋਵੇ, ਨਾਮ ਚਿੱਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ, ਤਬੈ ਚਲਾਇਓ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ।

ਸਾਹਿਬ ਤੂੰ ਮੈਂ ਮਾਣ ਨਿਮਾਣੀ ਅਰਦਾਸ ਕਰੀ ਪ੍ਰਭ ਆਪਣੇ ਅੱਗੇ ਸੁਣ ਸੁਣ ਜੀਵਾ ਤੇਰੀ ਬਾਣੀ ਸੁਖ ਟਲ ਗੁਰ ਸੇਵੀਐ ਐਹ ਨਿਸ ਸਹਿਜ ਸੁਭਾਈ।

चलो हर लाला आ जाए बसना।

0: ਪੂਰੇ ਨਾਨਕ ਦਾਸ ਇਹੈ ਸੁਖ ਮੰਗੈ ਮੁਕੋ ਕਰ ਸੰਤਨ ਕੇ ਧੂਰੇ ਵਾਹਿਗੁਰੂ ਜੀ ਕਾ ਖਾਲਸਾ
1: ਤੁਧਿਆ ਗੈ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਵਾਹਿਗੁਰੂ ਕਹੁ ਨਾਨਕ ਸਭ ਤੇਰੀ ਵਡਿਆ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਨਹੀਂ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਉ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧਾਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਦਾ ਕੋਟਾਨ ਕੋਟ ਧੰਨਵਾਦ ਸ਼ੁਕਰ ਹੈ ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਦਰਸ਼ਨ ਦੀਦਾਰ ਬਖਸ਼ ਕੇ ਨਿਹਾਲ ਕੀਤਾ ਸ਼ਾਮ ਦੇ ਦੀਵਾਨਾਂ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਾਵਨ ਸਰੂਪਾਂ ਦੀ ਸੁਖ ਆਸਣ ਦੀ ਸੇਵਾ ਪਾਵਨ ਬਾਣੀ ਸੋਹਿਲਾ ਸਾਹਿਬ ਜੀ ਦੇ ਪਾਠ ਹੋਏ ਹਨ ਸਤਿਗੁਰੂ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਹਜ਼ੂਰੀ ਵਿੱਚ ਵਿਚਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਅੱਗੋਂ ਤੋਂ ਸੁਮਤ ਬਖਸ਼ਿਸ਼ ਕਰਨੀ ਜੀ ਸਮੂਹ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਦਰ ਪ੍ਰਵਾਨ ਕਰਨਾ ਸਭ ਦੀਆਂ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਭਾਣੇ ਅੰਦਰ ਦਿਨ ਸੁੱਖਾਂ ਦਾ ਬਤੀਤ ਹੋਇਆ ਸਤਿਗੁਰੂ ਰਹਿਣ ਆਈ ਹੈ ਆਪਣੇ ਭਾਣੇ ਅੰਦਰ ਬਤੀਤ ਕਰਾਉਣਾ ਜੀ ਆਪ ਜੀ ਦੇ ਸੁੱਖ ਆਸਣ ਤਿਆਰ ਹਨ ਕਿਰਪਾ ਕਰੋ ਸੁੱਖ ਆਸਣ ਅਸਥਾਨਾਂ ਨੂੰ ਚਾਲੇ ਪਾਉਣ ਦੀ ਆਗਿਆ ਬਖਸ਼ੋ ਵਿਸ਼ਰਾਮ ਕਰੋ ਸੰਗਤਾਂ ਨੂੰ ਖੁਸ਼ੀ ਬਖਸ਼ੋ ਅੰਮ੍ਰਿਤ ਵੇਲੇ ਫਿਰ ਦਰਸ਼ਨ ਦੀਦਾਰ ਬਖਸ਼ ਕੇ ਨਿਹਾਲ ਕਰਨਾ ਜੀ ਸਹੀ ਗੁਰਮੁਖ ਪਿਆਰੇ ਮਿਲਣੇ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਜਾਏ ਬਹਿ ਮੇਰਾ

है मेरा सो थान सोहावा वाहे गुरु बोले।

దర్శన పరసయ దుఃఖ జనమ మరణ దశ జాయ ఉవాసు సంబంధి నూరియ రసం.

ਅਤੇ ਬੇਲਾਵਲ ਗ੍ਰਿਹੁ ਤਜ ਬਨ ਖੰਡ ਜਾਈਐ ਚੁਨ ਖਾਈਐ ਕੰਦਾ ਅਜੋ ਬਿਕਾਰ ਨ ਛੋਡਈ।

ਵਾਹਿਗੁਰੂ ਸਾਹਿਬ ਜੀਓ, ਜਪ ਜੀ ਸਾਹਿਬ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਸੱਚ ਸੋਚਾ ਸੋਚਣਾ ਬਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪਣਾ ਬਈ ਜੇ ਲਾਏ ਰਹਾਂ ਅਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਬੁਨੀਆ ਭਾਰ ਸਹਿ ਸਿਆਣਪਾਂ ਲੱਕ ਹੋਏ ਤਾਂ ਇੱਕ ਨ ਚੱਲਾ ਨਾਲ ਕਿਵ ਸਚਿਆਰਾ ਹੋਈ ਐ ਕੂੜਾ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਮਨ ਆਕਾਰ ਹੁਕਮ ਨਾ ਕਿਹਾ ਜਾਈ ਹੁਕਮੀ

ਮਿਣ ਬਾਣੀ ਕੇ ਨਾਈ ਕਰੀ ਜੇ ਤੀਸਰਠ ਪਾਈ ਵਿਖਾ ਮਿਣ ਕਰਮਾ ਕੇ ਮਿਲਾ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੀ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੁ ਮੈਂ ਮਿਸਰ ਨ ਜਾਈ ਜੇ ਜੁਗਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾ ਵੇ ਜਾਣੀਐ ਨਾ ਚਲਾ ਸਭ ਕੋਏ ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਜ਼ਰ ਨ ਆਵਈ ਤਾਂ ਬਾਤ ਨੂੰ ਪੁੱਛਿਆ ਕੇ ਕੀਟਾਂ ਅੰਦਰ ਕੀਟ ਕਰ ਦੋਸੀ ਦੋ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣ ਮੰਦਿਆ ਗੁਣ ਦੇ

ਸੁਣਿਆ ਈ ਸਰ ਬ੍ਰਹਮਾ ਇੰਦ ਸੁਣਿਆ ਮੁਖ ਚਲਾ ਹਨੁਮੰਦ ਸੁਣਿਆ ਜੁਗ ਜੁਗ ਧਨ ਭੇਦ ਸੁਣਿਆ ਸਾ ਸਿਮਰਤ ਵੇਦ ਨਾਨਕ ਭਗਤਾਂ ਸਦਾ ਵੇਗਾ ਸੁਣਿਆ ਦੂ ਭਾਵ ਗਾਨਾ ਸੁਣਿਆ ਸਤਸੰਦੋ ਗਿਆਨ ਸੁਣਿਆ ਅਰਸਲ ਕਾਸ਼

ਜੇ ਕੋ ਬੁਝੀ ਹੁਆ ਸਚਿਆ ਧਵਲੈ ਉਮਰ ਗੀਤਾ ਪਾਤਰ ਤੀ ਹੂਣ ਮਰੈ ਹਰੂਣ ਦਿੱਤੀ ਪਾਤਰਾ ਕਮਜ਼ੋਰ ਜੀਆ ਜਾਤ ਰੰਗਾਂ ਕੇ ਨਾਮ ਸੁਮਨਾ ਲਿਖਿਆ ਬੁੜੀ ਕਲਾਮ ਇਹ ਲੇਖਾ ਲਿਖ ਜਾਣਾ ਕੂ ਇਹ ਲੇਖਾ ਲਿਖਿਆ ਕੀਤਾ ਹੋਏ

ਸਦਾ ਮਨ ਚਾਉ ਕਮਣ ਸੁਵੀਲਾ ਮੁਕਤਾ ਕਮਣ ਕਮਣ ਥੇਤਾ ਕਮਣ ਵਾਰ ਕਮਣ ਸਿਰਤੀ ਮਾਹ ਕਮਣ ਜਿਤ ਹੁਆ ਆਕਾਰ ਵੀ ਲੰਬਾਈਆ ਪੰਡਤੀ ਦੇਹੂ ਵੈਲੇ ਪੁਰਾਣ ਵਖਤ ਨ ਪਾਇਓ ਕਾਦੀਆ ਜੇ ਲਿਖਣ ਲਏ ਕੁਰਾਨ ਸਿਤ ਵਾਰ ਨਾ ਜੋਗੀ ਜਾਣੈ ਰੁਤ ਮਾਹੁ ਨਾ ਕੋਈ ਜਾਂ ਕਰਤਾ ਸਿਰ ਠੀਕ ਹੋ ਸਾਜੇ ਆਪੇ ਜਾਣੈ ਸੋਈ ਕਿਉਂ ਕਰੇ ਆਖਾ ਕਿਉਂ ਸਾਲਾ ਹੀ ਕਿਉਂ ਮਰਨੀ ਕਿ ਬਜਾਣਾ ਨਾਨਕ ਆਖ

ਕਾਹੀ ਕਾਹੇ ਕਿਚਾਂ ਦੂ ਭੂ ਸਰਮਾਰੇ ਪੇ ਦਾਤ ਨੀਂਦਾ ਤਾਰ ਬੰਦ ਖਲਾਸੀ ਪਾਣ ਹੋਏ ਹੋਰ ਆਖ ਨਾ ਸਕੈ ਕੁਵੇ ਜੇ ਕੋ ਖਾਏ ਕੇ ਆਖਣ ਪਾਏ ਉਹ ਜਾਣੈ ਜਿੱਤੀਆਂ ਮੁਏ ਖਾਏ ਆਪੇ ਜਾਣੈ

ਆਸਨ ਸੰਭਾਲੇ ਬਾਜੇ ਨਾਦ ਅਨੇਕਾ ਸੰਖਾ ਕੀਤੇ ਵਾਵਣ ਹਾਰੇ ਕੀਤੇ ਰਾਗ ਭਰੀ ਸੁਕੀਨ ਕੀਤੇ ਗਾਵਣ ਹਾਰੇ ਗਾਵੈ ਤੁਹਨੂੰ ਪੌਣ ਪਾਣੀ ਵੈ ਸੁੰਦਰ ਗਾਵੈ ਰਾਜਾ ਤੁਨ ਵਾਰੇ ਗਾਵਹਿ ਚੇਤ ਗੁਪਤ ਲਿਖ ਜਾਣੈ ਲਿਖ ਲੈ ਧਰਮ ਵਿਚਾਰੇ ਗਾਵੈ ਈਸਰ ਬ੍ਰਹਮਾ ਦੇਵੀ ਸੂਨ ਸਦਾ ਸਵਾਰੇ ਗਾਵੈ ਇੰਦੇ ਦਾਸ ਨੂੰ ਬੈਠੇ ਦੇਵਦੇ ਅੰਦਰ ਨਾਲੇ ਗਾਵੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਦੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਾ ਬੰਦਰ ਕੀਸਰ ਜੁਗ ਜੁਗ ਵੇਦਾਂ ਨਾਲੇ ਗਾਵੈ ਮੋਹਣੀਆ ਮਨ ਮੋਹਨਾ ਸੁਰਗਾ ਮਛ ਬਯਾਲੇ ਗਾਵਨ ਰਤਨੇ ਪਾਏ ਤੇਰੇ ਅੜਸਲ ਤੀਰਥ ਨਾਲੇ ਗਾਵੈ ਜੋਤ ਮਹਾਂਬਲ ਸੂਰਾ ਗਾਵੈ ਖਾਣੀ ਚਾਰੇ ਗਾਵੈ ਖਣਮੰਡਲ ਵਰਬੰਡਾ ਕਰਕਾ ਰੱਖੇ ਤਾਰੇ ਸੇਈ ਤੁਧਨੋ ਗਾਵੈ ਜੋਤਰ ਪਾਵਨ ਰਤੇ ਤੇਰੇ ਪੁੱਤਰ ਸਾਲੇ ਹੋਰ ਕੇਤੇ ਗਾਵਨ ਸੀਮਾ ਚੇਤਨ

ਸੀ ਜਾਏ ਰਾਂਝਾ ਸੀ ਰਚਨਾ ਨਿਰ ਜਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੀ ਪਾਈ ਕਰ ਕਰ ਵੇਖਾ ਕੀਤਾ ਆਪਣਾ ਜਿਵਤੇ ਦੀਵ ਰਿਆਈ ਜੂਤ ਪਾਵਾ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਦੋ ਸਰਮ ਬਾ ਚੋਲੀ ਜਾਨਕੀ ਗ੍ਰਹਿ ਬਬੂਤ ਖਿੰਥਾ ਕਾਲ ਕੁਵਾਰੀ ਕਾਇਆ

ਭੁਗਤ ਗਿਆਨ ਦਇਆ ਭੰਡਾਰਨ ਕੜਕੜ ਵਾਜੈ ਨਾਦ ਆਪਣਾ ਨਾਥੀ ਸਭ ਜਾ ਕੀ ਰਿਸਰੇ ਅਵਰਾ ਸਾਧ।

ਸਿਰ ਕਿਤੇ ਕਿਤੇ ਤੂੰ ਵਧੇ ਕਿਤੇ ਇੰਚਾਂ ਸੂਰ ਕਿਤੇ ਕਿਤੇ ਮੁੰਡਾ ਦੇ ਸਾ ਕਿਤੇ ਸਰਬਦਨਾਥ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵ ਦਾਨ ਮੁੰਨ ਕਿਤੇ ਕਿਤੇ ਰਨ ਸਮੁੰਦ ਕੀਤੀਆਂ ਖਾਣੀ ਕੀਤੀਆਂ ਬਾਣੀ ਕਿਤੇ ਪਾਗ ਨਿੰਦ ਕੀਤੀਆਂ ਸੁਰਤੀ ਸੇਵਾ ਕਿਤੇ ਨਾਨਕ ਅੰਦਰ ਅੰਦਾ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਤਾ ਨਾਦ ਬਨੋਦ ਕੂੜਾ ਆਨੰਦ ਸਰਮ ਖੰਡ ਕੀ ਬਾਣੀ।

ਸੱਚਾ ਮਨਸੋਏ ਸੱਚ ਖੰਡ ਵਸੇ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਤ ਤਖ ਮੰਡਲ ਵਰ ਪੰਡ ਜੇ ਕੋ ਕਥਾ ਤਹ ਅੰਤਰਿਅੰਤ।

ਦੇਖ ਭੇਖ ਕੋ ਕਹਿ ਨ ਸਕਤ ਕਿਹੇ ਅਚਲ ਮੂਰਤੀ ਅਨੁਪਾ ਪ੍ਰਕਾਸ਼ ਅੰਤੂਜ ਕਿਹਜੈ ਕੂਟ ਇੰਦਰ ਇੰਦਰਾਣ ਸਾਹੇ ਸਾਹਨ ਗਣਿਜੈ ਤ੍ਰੇ ਭਵਨ ਮਹੀਪ ਸੁਰ ਨਰ ਆਸੁਰ ਨੇਤ ਨੇਤ ਬਾਂਦਰਨ ਗਾਥ ਤਵੈ ਸਰਬਨਾਮ ਕਥਾ ਕਮਨ ਕਰਮ ਨਾਮ ਵਰਣਤ ਸੁਮਤ ਭੁਜੰਗ ਬ੍ਰਿਆਰ ਛੰਦ ਨਮਸਤਮੰਗ ਅਕਾਲੇ ਨਮਸਤਮੰਗ ਕ੍ਰਿਪਾਲੇ ਨਮਸਤੰਗਾ ਰੂਪੇ ਨਮਸਤੰਗਾ ਰੂਪੇ ਨਮਸਤੰਗਾ ਪੇਖੇ ਨਮਸਤੰਗਾ ਲੇਖੇ ਨਮਸਤੰਗਾ ਕਾਏ ਨਮਸਤੰਗਾ ਜਾਏ ਨਮਸਤੰਗਾ ਗੰਜੇ ਨਮਸਤੰਗਾ ਪੰਜੇ ਨਮਸਤੰਗਾ ਨਾਮੇ ਨਮਸਤੰਗਾ ਠਾਮੇ ਨਮਸਤੰਗਾ ਕਰਮੰਗ ਨਮਸਤੰਗਾ ਧਰਮੰਗ ਨਮਸਤੰਗਾ ਨਾਮੰ ਨਮਸਤੰਗਾ ਤਾਮੰ ਨਮਸਤੰਗਾ ਜੀਤੇ ਨਮਸਤੰਗਾ ਬੀਤੇ ਨਮਸਤੰਗਾ ਬਾਏ ਨਮਸਤੰਗਾ ਟਾਏ ਨਮਸਤੰਗਾ ਨੀਲੇ ਨਮਸਤੰਗਾ ਨਾਦੇ ਨਮਸਤੰਗਾ ਛੇਦੇ ਨਮਸਤੰਗਾ ਗਾਦੇ ਨਮਸਤੰਗਾ ਗੰਜੇ ਨਮਸਤੰਗਾ ਪੰਜੇ ਨਮਸਤੰਗ ਉਦਾਰੇ ਨਮਸਤੰਗਾ ਪਾਰੇ ਨਮਸਤੰਗ ਸੋਏ ਕੈ ਨਮਸਤੰਗਾ ਨੇਕੈ ਨਮਸਤੰਗਾ ਭੂਤੇ ਨਮਸਤੰਗਾ ਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਪਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਪੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਤਾਤੇ ਨਮਸਤੰਗ ਨਿਰਕਾਤੇ ਨਮਸਤੰਗ ਨਿਰਦੂਤੇ ਨਮਸਤੰਗਾ ਭੂਤੇ ਨਮਸਤੰਗਾ ਲੋਕੇ ਨਮਸਤੰਗਾ ਸ਼ੋਕੇ ਨਮਸਤੰਗ ਨਿਰਤਾਪੇ ਨਮਸਤੰਗਾ ਥਾਪੇ ਨਮਸਤੰਗ ਧਰਮਾਨੇ ਨਮਸਤੰਗ ਨਿਧਾਨੇ ਨਮਸਤੰਗਾ ਗਾਹੇ ਨਮਸਤੰਗਾ ਬਾਹੇ ਨਮਸਤੰਗ ਦਰਵਰਗੇ ਨਮਸਤੰਗਾ ਸਰਗੇ ਨਮਸਤੰਗ ਪ੍ਰਭੂਗੇ ਨਮਸਤੰਗ ਸਜੁਗੇ ਨਮਸਤੰਗਾ ਰੰਗੇ ਨਮਸਤੰਗਾ ਭੰਗੇ ਨਮਸਤੰਗਾ ਗਮੇ ਨਮਸਤਸਤਰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗਾ ਜਾਤੇ ਨਮਸਤੰਗਾ ਪਾਤੇ ਨਮਸਤੰਗ ਅਮਜਵੇ ਨਮਸਤਸਤ ਅਜਵੇ ਆਦੇਸੰਗ ਆਦੇਸੇ ਨਮਸਤੰਗ ਅਪੇਸੇ ਨਮਸਤੰਗ ਨਿਰਤਾਮੇ ਨਮਸਤੰਗ ਨਿਰਭਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਾਬ ਰੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਾਬਾਲੇ ਨਮਸਤਸਤ ਦੇਵੈ ਨਮਸਤੰਗ ਅਭੇਵੈ ਨਮਸਤੰਗ ਅਜਨਮੇ ਨਮਸਤੰਗ ਸੁਬਨਮੇ ਨਮੋ ਸਰਬ ਗੌਨੇ ਨਮੋ ਸਰਾ ਪੌਨੇ ਨਮੋ ਸਰਬ ਰੰਗੇ ਨਮੋ ਸਰਾ ਪੰਗੇ ਨਮੋ ਕਾਲ ਕਾਲੇ ਨਮਸਤਸਤ ਦਿਆਲੇ ਨਮਸਤੰਗਾ ਵਰਣੇ ਨਮਸਤੰਗਾ ਵਰਣੇ ਨਮਸਤੰਗ ਜਰਾਰੰਗ ਨਮਸਤੰਗ ਕਰਤਾਰੰਗ ਨਮੋ ਸਰਬ ਤੰਦੇ ਨਮੋ ਸਾ ਬੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਭਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਆਨੰਦੇ ਨਮਸਤੰਗ ਮਹਾਂਦੇ ਨਮਸਤਸਤ ਰਾਗੇ ਨਮਸਤੰਗ ਸੁਹਾਗੇ ਨਮੋ ਸਰਬ ਸੁਖ ਨਮੋ ਸਰਾਭੁਖ ਨਮੋ ਸਰਬ ਕਰਤਾ ਨਮੋ ਸਰਬ ਹਰਤਾ

ਆਪੇਖੀ ਆਪੇ ਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗੌਣੇ ਨਮੋ ਸਰਬ ਪੌਣੀ ਅਨੰਗੀ ਅਨਾਥੇ ਨਿਰਸੰਗੀ ਪਰਮਾਥੇ ਨਮੋ ਪਾਨ ਪਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਪਾਨ ਪਾਨੇ ਨਮੋ ਗੀਤ ਗੀਤੇ ਨਮੋ

ਈਸ਼ਵਰੰ ਪਰਮ ਜੁਗਤੇ ਨਮੋ ਨੇਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੋਤਰਮੇ ਨਮੋ ਰੋਹਰਤਾ ਨਮੋ ਨਾਰੂਪੇ ਨਮੋ ਸਾ ਸਾਹ ਨਮੋ ਭੂ ਭੂਪੇ ਨਮੋ ਦਾਨਦਾਨੇ ਨਮੋ ਮਰਮਾਨੇ ਨਮੋ ਰੋਗ ਰੋਗੇ ਨਮਸਤੰ ਸ਼ਨਾਨੰ ਨਮੋ ਮੰਤਰ ਮੰਤਰੰ ਨਮੋ ਜਨ ਜੰਤਰੰ ਨਮੋ ਇਸ਼ਟਿਸ਼ਟੇ ਨਮੋ ਤੰਤੰਤਰੰ ਸਦਾ ਸਜਦਾਨੰ ਸਰਵੰ ਵਰਾਣਾਸੀ

ਕਾਲੰ ਅਸ਼ੇਦੀ ਅਭੇਦੀ ਅਨਾਮੰ ਅਖਾਮੰ ਸਮਸਤੋ ਪਰਾਜੀ ਸਮਸਤਸਤ ਧਾਮੰ ਤੀਰਾ ਜੂਰ ਚਾਚਰੀ ਛੰਦ ਜਲੇ।

ਗਰਦਾਥੇ ਨਮਸਤਮੰਗ ਬਰਮਾਥੇ ਨਮਸਤਮੰਗਾ ਗੰਜੇ ਨਮਸਤਮੰਗਾ ਪੰਜੇ ਨਮਸਤਮੰਗਾ ਕਾਲੇ ਨਮਸਤਮੰਗਾ ਪਾਲੇ ਨਮੋ ਸਰਬਦੇਸੇ ਨਮੋ ਸਰਾਪੀਸੇ ਨਮੋ ਰਾਜ ਰਾਜੇ ਨਮੋ ਸਾ ਸਾਜੇ ਨਮੋ ਸਾ ਸਾਹੇ ਨਮੋ ਮਾ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੁਖ ਸੁਖੇ ਨਮੋ ਸਰਬਰੋਗੇ ਨਮੋ ਸਰਾਭੋਗੇ ਨਮੋ ਸਰਬਜੀਤੰ ਨਮੋ ਸਰਾਪੀਤੰ ਨਮੋ ਸਰਬਗਿਆਨੰ ਨਮੋ ਪਰਮਤਾਨੰ ਨਮੋ ਸਰਾ ਮੰਤਰੰ ਨਮੋ ਸਰਬਜੰਤਰੰ ਨਮੋ ਸਰਬਦ੍ਰਿਸੰ ਨਮੋ ਸਰਾਕ੍ਰਿਸੰ ਨਮੋ ਸਰਬਰੰਗੇ ਤ੍ਰਿਭੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਆਖਿਜੇ ਅਭਿਜੇ ਸਮਸਤੰ ਪ੍ਰਸਿਜੇ ਕਿਰਪਾਲੰ ਸਰੂਪੇ ਕੁਕਰਮੰ ਪਰਣਾਸੀ ਸਦਾ ਸਰਬਦਾ ਰਿਦ ਸਿਦੰ ਨਵਾਸੀ ਚਰਪਟ ਛੰਦ ਪ੍ਰਸਾਦ ਅੰਮ੍ਰਿਤ ਕਰਮੀ ਅੰਮ੍ਰਿਤ ਧਰਮੀ ਅਖਲ ਜੋਗੀ ਅਚਲ ਭੋਗੀ ਅਚਲ ਰਾਜੀ ਅਟਲ ਸਾਜੇ ਅਖਲ ਧਰਮ ਆਲਾ ਕਰਮ ਸਰਬੰਗ ਦਾਤਾ ਸਰਬੰਗ ਗਿਆਤਾ ਸਰਬੰਗ ਬਾਨੀ ਸਰਬੰਗ ਬਾਨੀ ਸਰਬੰਗ ਪ੍ਰਾਣ ਸਰਬੰਗ ਤ੍ਰਾਣ ਸਰਬਾਂ ਭੁਗਤਾ ਸਰਬਾਂ ਜੁਗਤਾ ਸਰਬੰਗ ਦੇਵੰ।

ਗਰਭ ਗੰਜਾ ਦੁਸ਼ਟ ਭੰਜਨ ਮੁਕਤ ਦਾਏ ਕਾਮ ਆਪ ਰੂਪ ਅਮੀਗਨ ਉਸਤੇ ਪ੍ਰਕਵਦੂਤਾ ਗਰਭ ਗੰਜਨ ਸਰਾ ਭੰਜਨ ਆਦ ਰੂਪ ਸੂਤਾ ਅੰਗਹੀਨ ਭੰਗਨਾਤਮ ਏ ਪ੍ਰਕਾਪਾਰ ਸਰਬ ਲਾਇਕ ਸਰਬ ਕਾਇਕ

ਛਤਰੰਗ ਛਤਰੀ ਹੈ ਕੇ ਬ੍ਰਹਮੰ ਸਰੂਪਾ ਕੇ ਅਨੁਪਾ ਅਨੁਗਾ ਕੇ ਆਦ ਦੀਮ ਹੈ ਕੇ ਆਪਾ ਭੀਮ ਹੈ ਕੇ ਚਿਤਰੰਗ ਬਈਂਦਾ ਕੇ ਕਾ ਦੀਂਦਾ ਕੇ ਰੋਜੀ ਰਜਾ ਕਾ ਰਹੀ ਮੈਂ ਰਿਹਾ ਕਾ ਕੇ ਭਾ ਬੇ ਆਵੈ ਕੇ ਗੈ ਬਲੋ ਗੈ ਮੈਂ ਕੇ ਫਲੋ ਗੁਣੋ ਹੈ ਕਿ ਸ਼ਾਹ ਨੂੰ ਸ਼ਾਹ ਹੈ ਕਿ ਕਾਰਨ ਕੁਨਿੰਦਾ ਕਰੋ ਜੀ ਦੇਹਾਂਦਾ ਕੇ ਰਾਜ ਕਰਹੀਮ ਹੈ ਕਿ ਕਰਮੰ ਕਰੀਮ ਹੈ ਕਿ ਸਰਬੰ ਕਲੀ ਹੈ ਕਿ ਸਰਬੰ ਦਨੀ ਹੈ ਕਿ ਸਰਵਤਰ ਦਾਨਿਆ ਕਿ ਸਰਵਤਰ ਮਾਨਿਆ ਕਿ ਸਰਵਤਰ ਦਾਨਿਆ ਕਿ ਸਰਵਤਰ ਗਾਉਣੇ ਕਿ ਸਰਵਤਰ ਪਾਉਣੇ ਕੇ ਸਰਵਤਰ ਦੇਸਾ ਕੇ ਸਰਵਤਰ ਭੇਸਾ ਕੇ ਸਰਵਤਰ ਰਾਜਾ ਕੇ ਸਰਵਤਰ ਸਾਜਾ ਕੇ ਸਰਵਤਰ ਦੀਨਾ ਕੇ ਸਰਵਤਰ ਨੀਨਾ ਕੇ ਸਰਵਤਰ ਜਾਹੋ ਕੇ ਸਰਵਤਰ ਪਾਹੋ ਕੇ ਸਰਵਤਰ ਦੇਸਾ ਕੇ ਸਰਵਤਰ ਭੇਸਾ ਕੇ ਸਰਵਤਰ ਕਾਲਾ ਕੇ ਸਰਵਤਰ ਪਾਲਾ ਕੇ ਸਰਵਤਰ ਹੰਤਾ ਕੇ ਸਰਵਤਰ ਗੰਤਾ ਕੇ ਸਰਵਤਰ ਭੇਖੀ ਕੇ ਸਰਵਤਰ ਭੇਖੀ ਕੇ ਸਰਵਤਰ ਕਾਜਾ ਕੇ ਸਰਵਤਰ ਰਾਜਾ ਕੇ ਸਰਵਤਰ ਸੁਖ ਕੇ ਸਰਵਤਰ ਭੁੱਖ ਕੇ ਸਰਵਤਰ ਤ੍ਰਾਣ ਕੇ ਸਰਵਤਰ ਪ੍ਰਾਣ ਕੇ ਸਰਵਤਰ ਦੇਸਾ ਕੇ ਸਰਵਤਰ ਪੇਸਾ ਕੇ ਸਰਵਤਰ ਮਾਨਿਆ ਸਦਾ ਪ੍ਰਧਾਨਿਆ ਕੇ ਸਰਵਤਰ ਜਾਪਿਆ ਕੇ ਸਰਵਤਰ ਥਾਪਿਆ ਕੇ ਸਰਵਤਰ ਭੰਨ ਕੇ ਸਰਵਤਰ ਮਨ ਕੇ ਸਰਵਤਰ ਇੰਦਰ ਕੇ ਸਰਵਤਰ ਚੰਦਰ ਕੇ ਸਰਬੰ ਕਲੀਮ ਕੇ ਪਰਮੰ ਫਹੀਮ ਕੇ ਆਕਲ ਅਲਮ ਕੇ ਸਾਹਿਬ ਕਲਮ ਕੇ ਉਸ ਨਾਲ ਵਜੂ ਹੈ ਤਮਾਮ ਰਜੂ ਹੈ ਹਮੇਸ਼ਰ ਸਲਾਮ ਸਰੀ ਕਦਮ ਦਮ ਗਨੀਮਲ ਸ਼ਿਕਸ਼ਤੇ ਗਰੀਬਲ ਬਰਸਤੇ ਬਿਲਦਲ ਮਕਾਨਾ ਜਮੀਨਲ ਜਮਾਨਾ ਤਮੀਜਲ ਤਮਾਮ ਰੁਜੂਲ ਨਿਦਾਨ।

ਚਰਪੜ ਛੰਦਰਾ ਪ੍ਰਸਾਦ ਸਰਬੰਗ ਹੰਤਾ ਸਰਬੰਗ ਗੰਤਾ ਸਰਬੰਗ ਖਿਆਤਾ ਸਰਬੰਗ ਗਿਆਤਾ ਸਰਬੰਗ ਹਰਤਾ ਸਰਬੰਗ ਕਰਤਾ ਸਰਬੰਗ ਪ੍ਰਾਣਮ ਸਰਬੰਗ ਤਰਾਣਮ ਸਰਬੰਗ ਕਰਮਾ ਸਰਬੰਗ ਧਰਮੰ ਸਰਬੰਗ ਜੁਗਤਾ ਸਰਬੰਗ ਮੁਕਤਾ ਰਿਸ਼ਾਵਲ ਸੰਦਰਾ ਪ੍ਰਸਾਦ ਨਮੋ ਨਰਕਨਾਸੇ ਸਦਾਵੰ ਪ੍ਰਕਾਸ਼ੇ ਅਨੰਗੰ ਸਰੂਪੇ ਅਭੰਗੰ ਵਿਮੁਦੇ ਪਰਮਾਤਮ ਪਰਮਾਥੇ।

ਹਾਜ਼ਰ ਹਜ਼ੂਰ ਹੈ, ਮਿਸਰ ਸਲਾਮ ਹੈ, ਸਮਸਤ ਕਲਾਮ ਹੈ ਕਿ ਸਾਹਿਬ ਦਿਮਾਗ ਹੈ, ਕਿ ਸੰਤ ਚਿਰਾਗ ਹੈ, ਕਿ ਕਾਮਰਾ ਕਰੀਮ ਹੈ, ਕਿ ਰਾਜ ਕਰੀਮ ਹੈ, ਕਿ ਰੋਜੀ ਦਿਹਾਂਦਾ, ਕਿ ਰਾਜ ਕਰਿੰਦਾ ਹੈ, ਕਰੀਮ ਉਲ ਕਮਾਲ ਹੈ, ਕਿ ਸੰਤ ਜਮਾਲ ਹੈ, ਗਨੀਮ ਉਲ ਖਿਰਾਜ ਹੈ, ਗਰੀਬ ਉਲ ਨਵਾਜ ਹੈ, ਹਰੀ ਫੁਲ ਸ਼ਿਖਨ ਹੈ।

ਕੇ ਨਰਕੰ ਬਰਣਾਸੈ ਬਹਿਸਤਲ ਨਵਾਸੈ ਸਰਬਲ ਰਵਨ ਹੈ ਮੇਸਲ ਰਵਨ ਹੈ ਤਮਾਮਲ ਜ਼ਮੀਜ ਹੈ ਸਮਸਤਲਾ ਜੀਜ ਹੈ ਪਰਮ ਬ੍ਰਹਮੀਸ ਹੈ ਸਮਸਤਲਾ ਦੀਸ ਹੈ ਅਦੇਸਲਾ ਲੇਖਾ ਮੇਸਲਾ ਭੇਖਾ ਜਮੀਨ ਨਲ ਜਮਾ ਹੈ ਮੀ ਕੁਲਿਮਾ ਹੈ ਕਰੀਮੁਲ ਕਮਾਲ ਹੈ ਕਿ ਜੁਰਤ ਜਮਾਲ ਹੈ ਕਿ ਅਚਰੰਗ ਪ੍ਰਕਾਸ਼ ਹੈ ਮਿੱਤੋ ਸੁਭਾਸ ਹੈ ਕਿ ਅਜਬਾ ਸਰੂਪ ਹੈ ਮਿੱਤੋ ਬਬੂਤ ਹੈ ਕਿ ਮਿੱਤੋ ਪਸਾ ਹੈ ਕਿ ਆਤਮ ਪ੍ਰਭਾ ਹੈ ਕਿ ਅਚਰੰਗ ਅਨੰਗ ਹੈ

ਇਹ ਕਰਨ ਹੈ। ਮਨਮਾਨੀਏ ਹੈ ਜਗ ਜਾਨੀਏ ਹੈ, ਸਰਬੰਬਰ ਹੈ ਸਰਬੰਕਰ ਹੈ, ਸਰਪਾਸੀਏ ਹੈ ਸਰਬਨਾਸੀਏ ਹੈ, ਕਰੁਣਾ ਕਰ ਹੈ ਮਿਸੁਅੰਬਰ ਹੈ, ਸਰਬਵੇਸ

ਬਿਸਵੰਬਰ ਹੈ, ਕਰੁਣਾਲੇ ਹੈ, ਨ੍ਰਿਪ ਨਾਇਕ ਹੈ, ਸਰਬਾਇਕ ਹੈ, ਭਾਪੰਜਨ ਹੈ, ਰਗੰਜਨ ਹੈ, ਰਿਪ ਤਾਪਨ ਹੈ,

ਤਤਨ ਸਰੂਪੇ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਯੁੱਧ ਯੁੱਧੇ ਨਮੋ ਗਿਆਨ ਗਿਆਨੇ ਨਮੋ ਭੋਜ ਭੋਜੇ ਨਮੋ ਪਾਨ ਪਾਨੇ ਨਮੋ ਕਲਾ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰ ਇੰਦਰੇ ਅਨਾਦੰ ਬਿਬੂਦੇ ਕਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸੇ ਆਸੇ ਨਮੋ ਬਾਂਕੇ

ਕੇ ਨਾ ਰੂਪੇ ਨਾ ਰੇਕੇ ਆ ਕਰਮੰਗਾ ਪਰਮੰਗਾ ਗੰਜੇ ਆਲੇਖੇ ਭੁਜੰਗ ਬਰਿਆਰ ਛੰਦ ਨਮਸਤੁਲ ਬਰਨਾਮੇ ਸਮਸਤੁਲ ਬਰਨਾਸੇ ਆ ਗੰਜੁਲ ਅਨਾਮੇ ਸਮਸਤੁਲ ਨਿਵਾਸੇ

ਸਤਿਗੁਰ ਨਿਵਾਸੀ ਅਜਾਏ ਬਾਬ ਤੇ ਗਜਾਏ ਬਾ ਗਨੀਮੇ ਹਰੀਅੰ ਕਰੀਅੰ ਕਰੀ ਮਨ ਰਹੀਮੇ ਚਤਰ ਚੱਕਰ ਵਰਤੀ ਚਤਰ ਚੱਕਰ ਭੁਗਤੇ ਸੁਅੰਭਵ ਸੁਭੰ ਸਰਬਦਾ ਸਰਬ ਜੁਗਤੇ ਦੋਕਾਲੰ ਵਰਣਾਸੀ ਦਇਆਲੰ ਸਰੂਪੇ ਸਦਾ।

ਸਵਈਏ ਸਰਾਵਕ ਸੁਧ ਸਮੂਹ ਸਦਾਨ ਕੇ ਦੇਵ ਰਿਓ ਕਰ ਯੁਗ ਜਦੀਕੇ ਸੂਰ ਸੁਰਾਰਦਨ ਸੁਧ ਸੁਧਾਰਕ ਸੰ ਸਮੂਹ ਅਨੇਕ ਮਤੀ ਕੇ ਸਾਰੇ ਹਿਦੇਸ਼ ਕੋ ਦੇਖ ਰਹੇ ਹੋ ਮਤ ਕੋ ਨ ਦੇਖੀਏ ਪ੍ਰਾਂ ਪਤੀ ਕੇ ਸ਼੍ਰੀ ਭਗਵਾਨ ਕਿ ਭਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਤ ਇਮਤੰਗ ਜਰੇ ਜਰ ਸੰਗਾ ਨੂੰ ਤੰਗ ਸੁਰੰਗ ਸੁਬਾਰੇ ਘੋੜ ਤੁਰੰਗ ਗੁਰੰਗ ਸਿਕੂਦਤ ਪੌਣ ਕੇ ਕੌਣ ਕੁਜਾਤਨ ਵਾਰੇ ਭਾਰੀ ਭੁਜਾਨ ਕੇ ਭੂ ਬਰੀ ਬੇਨਾਮ ਸੀਸ ਨ ਜਾਤ ਵਿਚਾਰੇ ਏਤੇ ਪੈਤਾ ਕਾਂ ਪੈ ਭੂਪਤਾ ਅੰਤ ਕੋ ਨੰਗ ਹੀ ਪਾਏ ਬਦਾਰੇ ਜੀਤ ਫਿਰੈ ਸਬਦੇ ਦਸਾਨ ਕੋ ਬਾਜਤ ਢੋਲ ਮਿਰਦੰਗ ਨੰਗਾਰੇ ਗੁੰਜਤ ਗੁਣ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜਾਰੇ ਭੂਤ ਭਵਿੱਖ ਭਵਾਨ ਕੇ ਭੂਪਤਾ ਕੌਣ ਗਣੇ ਨੀ ਜਾਤ ਵਿਚਾਰੇ ਸ਼੍ਰੀ ਪਾਤਸ਼ਾਹੀ ਭਗਵਾਨ ਭਜੇ ਬਿਨਾ ਅੰਤ ਕਾਉ ਅੰਤ ਕੇ ਦਾਮ ਸਦਾਰੇ ਤੀਰਥ ਨਾ ਦਇਆ ਦਮਦਾਨ ਸੋ ਸੰਜਮ ਨੀ

ਜਾਗ ਦੇਖਾ ਸ਼੍ਰੀ ਭਗਵਾਨ ਭਰੇ ਮਨ ਮੂਪਦੇ ਕਰ ਧੀ ਮਨ ਏਕ ਨਾ ਲੇਖਾ ਸੁਧ ਸੇ ਪਹਾ ਦੁਨੰਦ ਬਾਸੁ ਸਾ ਸੁਨੰਦਰ ਜਾਨ ਦਲੈਂਗੇ ਭਾਰੀ ਭਗਵਾਨ ਭਰੇ ਮਨ ਮਾ ਕਰ।

ਅਸੈ ਸੁਬਸ ਬਤਾਇਓ ਸਾਚ ਕਹੂੰ ਸੁਨਿਹੋ ਸਭਾ ਜਿਨ ਪ੍ਰੇਮ ਕੀਆ ਤਨਹੀਂ ਪ੍ਰਭਾਇਓ ਕਾਹੂ ਲੈ ਪਾਹਨ ਬੂਤਰਿਓ ਸਿਰ ਕਾਹੂ ਲੈ ਲਿੰਗਰੇ ਲੜਕਾਇਓ ਕਾਹੂ ਲਖਿਓ ਹਰ ਬਾਚੀ ਦਸਾ ਮੈਂ ਕਾਹੂ ਪਛਾਂ ਕੋ ਸੀ ਸੁਨਮਾਇਓ ਕਹੂ ਬਤਾਨ ਕਬੂਜਤ ਹੈ ਬਸ਼ਕੂ ਮਿਰਤਾਨ ਕਬੂ

ਹਮਰੇ ਦੁਖਤ ਸਭਾ ਤੁਮ ਕਾਬੋ ਆਪ ਹਾਤੈ ਮਹੇ ਬਚਾਵੋ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭਾ ਕਰਤਾਰਾ ਮੋਰ ਇੱਛਾ ਨਹੀਂ ਕਰਦਾ ਕਰੀਆ ਸਭਾ ਰਣ ਗਉ ਆ ਸੰਗਰੀਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਬਿਆਸਾ ਤੁਮੈ ਛਾੜ ਕੋਈ ਅਵਰ ਨ ਤਿਆਉ ਜੋ ਬਾਰ ਚਾਹੋ ਸੁ ਤੁਮ ਦੇ ਪਾਉ

ਚਤੁਰਦਸਕੰਦਾ ਕਾਲ ਪਾਏ ਬ੍ਰਹਮਾ ਅਵਤਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਵਿਸ਼ਨੁ ਪ੍ਰਕਾਸ਼ਾ

ਸਾਹਿਬ ਜਗਤ ਬਣਾਇਓ, ਦੇਵ ਤੈ ਜਚਨੀ ਬਜਾਇਓ, ਆਦਿ ਅੰਤੀ ਕਾਇਮ ਤਾਰਾ, ਸੁਵੀ ਗੁਰੂ ਸਮਝੀਓ ਮਾਰਾ, ਨਮਸ਼ਕਾਰ ਤਿਸਹੀ ਕੋ ਹਮਾਰੀ, ਸਕਲਾ ਪ੍ਰਜਾ ਜਨ ਆਪ ਸਵਾਰੀ, ਸੇਵਕਨ ਕੋ ਸਭ ਗੁਣ ਸੁਖਦੀਆ, ਸਤਰਨ ਕੋ ਬਾਲਮੋ ਮਰਗੀਆ, ਘੜ ਘੜ ਕੇ ਅੰਦਰ ਕੀ ਜਾਂਦ, ਭਲੇ ਬੁਰੇ ਕੀ ਬੀੜ ਪਛਾਣ, ਚੀਟੀ ਦੇ ਕੁੰਚਰਿਆ ਸਥੂਲਾ, ਸਾ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ।

ਜਿਤੇ ਉਠਵਤ ਉਤਪਾਤਾ ਸਗਲ ਮਲੇਸ਼ ਕਰੂ ਰਨਕਾਤਾ ਜੇ ਆਦੁਤਾ ਸ਼ਰਣੀ ਪਾਰੇ ਤਨਕਾ ਦੁਸ਼ਟ ਦੁਖਤ ਹਵੇ ਮਰੇ ਪੁਰਖ ਜਮਨ ਪਾਪਰੇ ਤੇ ਹਾਰੇ ਤਿਨਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇੱਕ ਬਾਰ ਤੇ ਆਏ ਹੈ ਤਾਂ ਕੇ ਕਾਲ ਨਿਕਲਣਾ ਹੈ ਰੱਛਾ ਹੋਈ।

ਦੁਸ਼ਟਾ ਦੁਖੀਨ ਗੁਛਾ ਕਰਤਾ ਸ਼੍ਰੀਆ ਤੁਜਾ ਪਈ ਦਿਆਲਾ ਪੂਰਨ ਕਰਾ ਗ੍ਰੰਥ ਕਾਲਾ ਮਨ

ਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਏ ਸਹਾਏ ਅਰਜਨ ਹਰਿ ਗੋਬਿੰਦੋ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਐ ਘਰ ਨਾਉ ਨਿਧਿਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਚਵਰ ਤਖਤ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਵਿੱਤਰ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਗੀ ਦੇਖ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪੜੀਆਂ ਲੁਹਾਈਆਂ ਚਰਖਣੀਆਂ 'ਤੇ ਚੜ੍ਹੇ ਤਨਿਆਰਿਆਂ ਨਾਲ ਚਿੜਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਈ ਤਿੰਨਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ 'ਤੇ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਿਆਵੈ ਚਿਤਿਆਵਨ ਕਾ ਸਦ

ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ। ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ, ਮਤ ਪਤ ਕਰ ਆਖਾਪ ਵਾਹਿਗੁਰੂ। ਏ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਧਾਰ ਜੀਓ, ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ, ਗੁਰਧਾਮਾਂ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ, ਖੁੱਲ੍ਹੇ ਦਰਸ਼ਨ, ਸੇਵਾ ਸੰਭਾਲ ਦਾ ਦਾਨ, ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ, ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਪਾਸ ਅਰਦਾਸ ਬੇਨਤੀ ਹੈ। ਸਤਿਗੁਰੂ ਜੀ, ਆਪ ਜੀ ਨੇ ਕਿਰਪਾ ਕੀਤੀ ਹੈ, ਅੰਮ੍ਰਿਤ ਵੇਲੇ ਤੋਂ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰੇ ਦੇ ਕਰਕੇ ਨਿਹਾਲ ਕੀਤਾ ਹੈ ਜੀ। ਆਪ ਜੀ ਦਾ ਕੋਟਾਨ ਕੋਟਾਨ ਸ਼ੁਕਰਾਨਾ ਹੈ ਸਤਿਗੁਰੂ ਜੀ। ਉਪਰੰਤ ਪਾਵਨ ਹਜ਼ੂਰੀ ਅੰਦਰ ਪੰਜ ਬਾਣੀਆਂ ਦੇ ਨਿਤਨੇਮ ਕੀਤੇ ਗਏ, ਨਿਤਨੇਮ ਕਰਦਿਆਂ ਸੇਵਾ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਹੀ ਮੁਆਫ਼ੀ ਬਖਸ਼ਣੀ ਜੀ, ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ, ਬਾਣੀ ਪੜ੍ਹਨ ਸੁਣਨ ਦਾ ਬਲ ਬਖਸ਼ਿਸ਼ ਕਰਨਾ ਜੀ, ਬਾਣੀ ਦਾ ਭਾਵ ਮਨ 'ਤੇ ਵਸਾਉਣਾ ਸੱਚੇ ਪਾਤਸ਼ਾਹ ਜੀ। ਅੰਮ੍ਰਿਤ ਵੇਲੇ ਤੋਂ ਸੰਗਤਾਂ ਨੇ ਆਪ ਜੀ ਦੇ ਦਰ 'ਤੇ ਹਾਜ਼ਰੀਆਂ ਭਰੀਆਂ, ਸਭਨਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਦਰ 'ਤੇ ਪ੍ਰਵਾਨ ਕਰਨੀਆਂ ਜੀ, ਸਭਨਾਂ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖਣਾ, ਸਭਨਾਂ ਨੂੰ ਨਾਮ ਦਾਨ, ਚੜ੍ਹਦੀ ਕਲਾ, ਤੰਦਰੁਸਤੀ ਦੀ ਦਾਤ ਬਖਸ਼ਣੀ ਜੀ।

ਵਾਹਿਗੁਰੂ ਜੀ ਗੁਰੂ ਗਰੀਬ ਨਮਾਜ ਗੁਰੂ ਮੁਖ ਦੇ ਗੁਰੂ ਸੁਖ ਪਾਇਓ ਉੱਤੀ ਜੋ ਪਿਆਸ ਪੀਊ ਸਪਮਨ ਕੀ ਬੰਸ਼ਾ ਸਿਦਕੋ ਬਿਦ ਮਿਲਾਇਓ ਪੂਰਨ ਭੂਮਨ ਠੌਰ ਬਸੂ ਰਸ ਬਾਸਨ ਸਿਉਂ ਜੋ ਦੈ ਦਿਸਤਾਇਓ

ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਸਾਜੀ ਰਵਾਜੀ ਸਾਹ ਸੰਗਤ ਆਪ ਭਾਗੀ ਹੋ ਜੋ ਅੰਮ੍ਰਿਤ ਵੇਲੇ ਤੋਂ ਗੁਰੂ ਸਾਹਿਬ ਜੀ ਦੀਆਂ ਹਾਜ਼ਰੀਆਂ ਭਰਦੇ ਹੋਏ ਪਾਵਨ ਬਾਣੀ ਨਿਤਨੇਮ ਬਾਣੀਆਂ ਦੇ ਪਾਠ ਸਰਵਣ ਕਰ ਰਹੇ ਸੀ। ਗੁਰੂ ਸਾਹਿਬ ਜੀ ਕਿਰਪਾ ਕਰਨ ਸਭ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ, ਗੁਰਸਿੱਖੀ ਨਾਮ ਦਾਨ ਪਰਿਵਾਰਾਂ ਵਿਖੇ ਸੁੱਖ ਸ਼ਾਂਤੀ ਪ੍ਰਦਾਨ ਕਰਨ। ਆਪ ਪਾਵਨ ਬਾਣੀ ਸ਼੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਭਾਈ ਸਾਹਿਬ ਭਾਈ ਗੁਰੂ ਨਾਨਕ ਸਿੰਘ ਜੀ ਉਹਨਾਂ ਦੇ ਜਥੇ ਤੋਂ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

ਸਾਰ ਗੁਰ ਮਹੱਲਾ ਪੰਜਵਾਂ ਆਵੇ ਰਾਮ ਸ਼ਰਨ ਵਡਭਾਗੀ ਏਕ ਸਵਿਨ ਕਿਸ ਹੋਰ ਨਾ ਜਾਣੇ।

0: ਬਿਸਰੇ
1: ਕਵਣਾ
0: ਦੁੱਖ ਗਣੀਐ ਸੁਖ ਨਾਨਕ ਹਰ ਪੰਥੀ ਨਲ ਸਾਰ ਗੁ ਮਹਲਾ ਪੰਜਵਾਂ ਮਾਈ ਰੀ ਚਰਨੇ ਓਕ ਗਹੀ ਦਰਸ਼ਨ ਪੇ ਮੇਰਾ ਮਨ ਮੋਇ ਗੁਰਮਤ ਜਾਤ ਬਹੀ ਰਹਾਉ ਅਗਹ ਅਗਾਧ ਊਚ ਅਵਿਨਾਸੀ ਕੀਮਤ ਜਾਤ ਨਾ ਕਹੀ ਜਲ ਤਲ ਪੇਕ ਪੇਕ ਮਨ ਬਿਕਸੋ

ਸਤਿਗੁਰ ਜੀ।

ਤੇ ਟੂਟੀ ਲਾਲ ਲਾਲ ਮੋਹਨ ਗੋਪਾਲ ਬਖਾਣ ਜਾਣ ਸਾਲ ਤੂੰ ਨਾ ਬਰਨ ਬਾਹ ਖੁੱਲੇ ਕੁੱਲ

ਪੂਰਨ ਸਰਬ ਕਾਇਨ ਕਮਾਇਆ ਜਾ ਕੀ ਲਖੀ ਨਾ ਜਾਏ ਅਨਕ ਖਲਾਓ ਖੇਲੇ ਹਰ ਰਾਏ ਅਨਕ ਤੁਨੰਤ ਲਲਤ ਸੰਗੀਤ।

0: ਛਾਣਿਓ ਪੌੜੀ
1: ਜਿਨ
0: ਕਰਤ ਜਗਤ ਨੇ ਹਾਲਿਆ ਸੱਚ ਵਰਤਦਾ।

ਕਿਰਪਾ ਸਾਰਿਆ ਰੋਗ ਚੱਖਣਾ ਕਰ ਫੁਰਮਾਇਸ਼ ਕਾਇਆ ਏਕ ਮੈਲਤ ਮਰਨ ਸਾਰਿਆ ਜਰਾ ਜੋ ਬਨਹਾਰੇ।

ਨਾਨਕ ਜਿਨਿ ਗੁਰਮੁਖ ਬੋਝਿਆ ਤਿਨਾ ਸੁਤਕ ਨਾਹੀ ਪੌੜੀ। ਸਤਿਗੁਰ ਵੱਡਾ ਕਰ ਸਲਾਹੀਐ ਜਿਸ ਵਿੱਚ ਵੱਡੀਆਂ ਵੱਡੀਆਂ ਆਈਆਂ ਸਹਿ ਮਿਲੇ ਤਿਨ ਨਦਰੀਆਂ ਆਈਆਂ ਜਾਤਿ ਪਾਣ ਤਮਨ ਵਸਾਈਆਂ ਕਰ ਕਮਸਤਕ ਹੱਥ ਧਰ ਵਿੱਚ ਮਾਰ ਗੱਡੀਆਂ ਵਜਾਈਆਂ ਸਹਿ ਇੱਕ ਨੀ ਲੈ ਇੱਕ ਲਾਈਆਂ।

0: ਤਿਸਰ ਜਾਵੇ ਸੋ ਕਰੇ ਜਿਤ
1: ਸੋਇ ਨੀ ਹਾਜ਼ਰੀ ਪ੍ਰਵਾਨ ਕਰਨੀ ਜੀ ਕੀਰਤਨ ਸੇਵਾ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀਆਂ ਜੀ ਮਹਾਰਾਸ਼ਟਰ ਸੰਗਤ ਬਖਸ਼ਣ ਜੋਗਣ ਬਖਸ਼ ਲੈਣਾ ਜੀ ਸੋ ਹੁਣ ਆਪ ਜੀ ਦੇ ਸਨਮੁਖ ਭਾਈ ਸਾਹਿਬ ਭਾਈ ਖਜਾਨ ਸਿੰਘ ਜੀ ਆਪ ਜੀ ਨੂੰ ਅੱਜ ਦੇ ਪਾਵਨ ਪਵਿੱਤਰ ਮੁੱਖ ਵਿਭਾਗ ਦੀ ਕਥਾ ਵਿਚਾਰਾ ਸਰਵਣ ਕਰਾਉਣਗੇ ਜੀ ਸੋ ਆਓ ਨਾ ਪਾਸੋਂ ਆਪਾਂ ਗੁਰਮਿਤ ਵਿਚਾਰਾ ਸਰਵਣ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ

माया मोह परम पै भुली सुतदार स्यों प्रीत लगाई।

ਜਨਮ ਮਰਨ ਦੁੱਖ ਜਾਈ ਸਤਨਾਮ ਵਾਹਿਗੁਰੂ ਸਾਹਿਬ ਜੀ।

ਚੁਨ ਖਾਈਐ ਕੰਦਾ ਅਜੋ ਬੇਕਾਰ ਨਾ ਛੋਡਾਈ।

तुम समसर नाही दयाल मोहे समसर पापी। वाहिगुरु जी का खालसा, वाहिगुरु जी की फतेह। जुगो जुग अटल चवर शतर तख्त दे मालक, धन सतगुरु साहिब श्री गुरु ग्रंथ साहिब जी दी मुकद्दस हजूरी दे अंदर हाजरियां भर के गुरु कियां सीसां प्राप्त करदे आं। जो सतगुरां ने साडे ते मेरामत करदिया होया अमृत वेले अपने पावन बोल मुख वाक दे रूप अंदर बख्शे ने, उस दा पाठ आप जी दे नाल जो सांझा कीता गया है, ये पावन शब्द बिलावल राग दे अंदर भगत कबीर जी दी रसना तो उचारिया होया, जिस दे अंदर भगत जी इस शब्द दे अंदर उन्हां जीवां नूं उपदेश दे के नवाजते ने जिहड़े इस संसार दे विच्चों ग्रिस्ती जीवन दे विच पैदा हो के इहदा त्याग करके परमात्मा की खोज दे वास्ते, मलाप दे वास्ते, शांति दे वास्ते, संतुष्टि दे वास्ते इस संसार नूं दुखां दा घर समझ के, बंधन समझ के, जंजाल समझ के इस गृहस्थी तों घर तों त्याग करके जंगलां आदिक दे विच रह के अपने जीवन नूं बतीत करदे ने। उन्हां नूं समझाउंदियां होइयां भगत कबीर जी अज दे पावन शब्दां दे द्वारा बेअंत श्रेष्ठ उदाहरणां दे के उन्हां सारे ही जीवां नूं जगत दे विच उदार हित इह जीवन दे उपदेश कमाउण वास्ते भगत जी ने उन्हां नूं समझाउण दा यतन कीता है। क्योंकि भारत दे विच सनातन मत दे अनुसार पुरातन समय तो खास करके भारत वासी जिहड़े लोग ने समुचे भारत वासियां नूं चार हिस्सों दे विच वंडिया गया सी, जिवें खत्री ब्राह्मण शूद वैश, इसे तरह ही गां फिर चार आश्रम जिहड़े सी उन्हां दे विच वंडिया गया, जिहदे विच मनुख दी औसतन लगभग उम्र 100 साल मनदे होया, इस 100 साल नूं 25-25 साल दे 25-25 वरियां दे सालां दे हिस्सों दे विच वंड के ब्रह्मचारी गृहस्थी बाणप्रस्थी सन्यासी इस तरह ये जिहड़े चार वंडियां कीतियां गईयां कि जन्म तो लैके 25 साल तक इनू बाल ब्रह्मचारी दे रूप अंदर ये जीवन दा नाम ब्रह्मचारी रखिया गया, 25 साल तो लैके 50 साल तक ये जिहड़ा ये जीवन गृहस्थी दा इन्ना मन्निया, 50 तो 75 साल तक दा जो समा है इनू बाणप्रस्थ इस संसार दे विच जीवन बतीत करन वास्ते किया है, ते 75 तो 100 साल दा समा इनू सन्यास दे रूप विच बतीत करन वास्ते उन्हां ने जिहड़ी वंड बनाई सी। पर गुरमत दे विच इस वंड दा खंडन करदिया होइआं सानू समझाया है कि परमात्मा दा नाम केवल 50 साल तो बाद विच जाके बाणप्रस्थ हो के सन्यासी बन के बतीत नहीं करना, सगो ब्रह्मचारी बाणप्रस्थ अते सन्यासी तिन्ना ही श्रेणियां दा खंडन करदिया होइआं
ਸਤਿਗੁਰਾਂ ਨੇ ਸਾਨੂੰ ਗ੍ਰਸਥੀ ਜੀਵਨ ਦੇ ਵਿੱਚ ਜਦੋਂ ਤੋਂ ਹੋਸ਼ ਸੰਭਾਲਦੇ ਹਾਂ ਉਦੋਂ ਤੋਂ ਲੈ ਕੇ ਹੀ ਪਰਮਾਤਮਾ ਦਾ ਨਾਮ ਜਪਣ ਦੇ ਵਾਸਤੇ ਪ੍ਰੇਰਨਾ ਕੀਤੀ ਹੈ। ਅਸੀਂ ਬਾਣੀ ਦੇ ਵਿੱਚ ਵੀ ਸ਼ਬਦ ਜਦੋਂ ਪੜ੍ਹਦੇ ਹਾਂ ਅਤੇ ਜਿੱਥੇ ਇਹਨਾਂ ਨੇ ਬਾਣ ਬ੍ਰਹਮਚਾਰੀ ਅਵਸਥਾ ਦਾ ਜ਼ਿਕਰ ਕਰਦੇ ਹਾਂ, 25 ਸਾਲ ਤੱਕ ਨਾਮ ਜਪਣ ਦੀ ਕਿਤੇ ਵੀ ਤਾਗੀਦ ਨਹੀਂ ਮਿਲਦੀ। ਉੱਥੇ ਬਾਣੀ ਦੇ ਵਿੱਚ ਬਚਪਨ ਦੇ ਵਿੱਚ ਪਰਮਾਤਮਾ ਦਾ ਨਾਮ ਜਪਣ ਦੀ ਸਤਿਗੁਰਾਂ ਨੇ ਜਿੱਥੇ ਸਾਨੂੰ ਗੱਲ ਸਮਝਾਈ ਉੱਥੇ ਉਦਾਹਰਨ ਵੀ ਦਿੱਤੀ ਕਿ ਨਾਮ ਜਪਣਾ ਕਿਵੇਂ ਬਚਪਨ ਦੇ ਵਿੱਚ। ਦੋ ਬਚਪਨ ਵਿੱਚ ਭਗਤੀ ਕਰਨ ਵਾਲੇ ਭਗਤ ਜਨਾਂ ਦਾ ਰੱਬ ਦੇ ਪਿਆਰਿਆਂ ਦਾ ਨਾਮ ਲੈ ਕੇ ਉਦਾਹਰਨ ਦੇ ਕੇ ਸਾਨੂੰ ਬਾਣੀ ਦੇ ਵਿੱਚ ਸਮਝਾਇਆ ਕਿ ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਉਦਾਹਰਨ ਦਿੱਤੀ ਕਿ ਬਚਪਨ ਦੇ ਵਿੱਚ ਇਹ ਸਮਾਂ ਅਜਾਈ ਨਹੀਂ ਗਵਾਉਣਾ, ਸਗੋਂ ਬਚਪਨ ਤੋਂ ਹੀ ਘਰ ਦੇ ਵਿੱਚ ਰਹਿ ਕੇ ਪਰਮਾਤਮਾ ਦੀ ਬੰਦਗੀ ਕਰਨੀ ਹੈ। ਅਤੇ ਕਰਨੀ ਕਿਵੇਂ ਆ? ਧਰੂ ਪ੍ਰਹਿਲਾਦ ਜਪਿਓ ਹਰ ਜੈਸੇ, ਜਿਵੇਂ ਭਗਤ ਧਰੂ ਜੀ ਨੇ, ਭਗਤ ਪ੍ਰਹਿਲਾਦ ਜੀ ਨੇ ਬਚਪਨ ਦੇ ਵਿੱਚ ਹੀ ਭਗਤੀ ਕਰਕੇ ਅਤੇ ਇਸ ਸੰਸਾਰ ਵਿੱਚ ਵੱਡਾ ਰੁਤਬਾ ਮਾਣ ਵਡਿਆਈ ਪ੍ਰਾਪਤ ਕੀਤੀ। ਇਸ ਤਰ੍ਹਾਂ ਸੰਸਾਰ ਦੇ ਜੀਵੋ ਤੁਸੀਂ ਵੀ ਭਗਤ ਧਰੂ ਜੀ ਭਗਤ ਪ੍ਰਹਿਲਾਦ ਜੀ ਦੇ ਜੀਵਨ ਤੋਂ ਸਿੱਖਿਆ ਲੈ ਕੇ ਬਚਪਨ ਦੇ ਵਿੱਚ ਹੀ ਭਗਤੀ ਕਰਨ ਦੀ ਆਰੰਭਤਾ ਕਰਨੀ ਹੈ। ਫਿਰ ਗੁਰਾਂ ਨੇ ਗੁਰੂ ਇਤਿਹਾਸ ਦੇ ਰਾਹੀਂ ਵੀ ਸਾਨੂੰ ਇਹ ਸਮਝਾਉਣ ਦਾ ਯਤਨ ਕੀਤਾ ਕਿ ਬਚਪਨ ਦੇ ਵਿੱਚ ਵੀ ਤੁਸੀਂ ਬੰਦਗੀ ਕਰਕੇ ਆਪਣੇ ਜੀਵਨ ਨੂੰ ਵੀ ਸਵਾਰ ਸਕਦੇ ਹੋ ਅਤੇ ਸੰਸਾਰ ਦਾ ਭਲਾ ਕਰਨ ਵਾਲੀ ਉਹ ਮਾਣ ਵਡਿਆਈ ਵੀ ਤੁਸੀਂ ਪ੍ਰਾਪਤ ਕਰ ਸਕਦੇ ਹੋ ਜਿਹੜੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਰੂਪ ਦੇ ਅੰਦਰ 5 ਕੁ ਸਾਲ ਦੀ ਉਮਰ ਦੇ ਵਿੱਚ ਹੀ ਉਹ ਮਾਣ ਵਡਿਆਈ ਪ੍ਰਾਪਤ ਕਰ ਲਈ ਸੀ। ਕਿਉਂਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਜਿਨ੍ਹਾਂ ਦਾ ਪ੍ਰਕਾਸ਼ 1656 ਈਸਵੀ ਨੂੰ ਕੀਰਤਪੁਰ ਸਾਹਿਬ ਵਿਖੇ ਹੁੰਦਾ ਹੈ ਅਤੇ 1661 ਈਸਵੀ ਦੇ ਲਗਭਗ ਗੁਰਤਾ ਗੱਦੀ ਦੇ ਉੱਪਰ ਪਿਤਾ ਗੁਰੂ ਹਰਿਰਾਏ ਜੀ ਵੱਲੋਂ ਜ਼ਿੰਮੇਵਾਰੀ ਮਿਲ ਜਾਂਦੀ ਹੈ ਅਤੇ ਫਿਰ ਉਸ ਅਵਸਥਾ ਦੇ ਵਿੱਚ ਸੰਸਾਰ ਦੀ ਅਗਵਾਈ ਕਰਦੇ ਨੇ। ਦੱਸ ਦਿੱਤਾ ਕਿ ਗੁਰਮਤਿ ਦੇ ਵਿੱਚ ਉਮਰਾਂ ਦਾ ਤਕਾਜੇ ਨਹੀਂ, ਇੱਥੇ ਬਚਪਨ ਦੇ ਵਿੱਚ ਵੀ ਜੇ ਤੁਸੀਂ ਭਗਤੀ ਕਰਦੇ ਹੋ ਤਾਂ ਬੜੀ ਵੱਡੀ ਦਾਤ ਜਿਹੜੀ ਉਹ ਪਰਮਾਤਮਾ ਦੇ ਦਰ ਤੋਂ ਮਿਲਦੀ, ਜਿਵੇਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਮਿਲ ਗਈ, ਜਿਵੇਂ 9 ਸਾਲ ਦੀ ਉਮਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਗੁਰਤਾ ਗੱਦੀ 'ਤੇ ਸੁਭਾਈਮਾਨ ਹੋ ਜਾਂਦੇ ਨੇ, ਜਿਵੇਂ 11 ਸਾਲ ਦੀ ਉਮਰ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਗੁਰਤਾ ਗੱਦੀ 'ਤੇ ਸੁਭਾਈਮਾਨ ਹੁੰਦੇ ਨੇ, ਜਿਵੇਂ 12-13 ਸਾਲ ਦੀ ਉਮਰ ਦੇ ਵਿੱਚ ਬਾਬਾ ਬੁੱਢਾ ਸਾਹਿਬ ਜੀ ਨੂੰ ਬ੍ਰਹਮ ਗਿਆਨਤਾ ਦੀ ਦਾਤ ਜਿਹੜੀ ਸੀ ਉਹ ਮਿਲ ਗਈ। ਇਹ ਬੇਅੰਤ ਉਦਾਹਰਨਾਂ ਸਾਨੂੰ ਇਹ ਦੱਸਦੀਆਂ ਨੇ। ਹੁਣ ਗੁਰੂ ਹਰਿਰਾਏ ਸਾਹਿਬ ਜੀ, ਜੇ ਉਹਨਾਂ ਦਾ ਜੀਵਨ ਵੀ ਅਸੀਂ ਪੜ੍ਹਦੇ ਹਾਂ ਤਾਂ ਤਕਰੀਬਨ 14-15 ਸਾਲ ਦੀ ਉਮਰ ਦੇ ਵਿੱਚ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਪ੍ਰਾਪਤ ਹੁੰਦੀ ਹੈ। ਸੋ ਇਸ ਕਰਕੇ ਗੁਰਮਤਿ ਦੇ ਅੰਦਰ ਸਾਨੂੰ ਉਮਰਾਂ ਦੇ ਬੰਦਿਸ਼ ਦੇ ਵਿੱਚ ਨਹੀਂ ਰੱਖਿਆ ਗਿਆ। ਇੱਥੇ ਗੁਰਬਾਣੀ ਵਿੱਚ ਇਹ ਵੀ ਗੱਲ ਸਮਝਾਈ ਗਈ ਕਿ ਦਾਅਵਾ ਕੋਈ ਨਹੀਂ ਕਿ 100 ਸਾਲ ਦੀ ਉਮਰ ਹਰੇਕ ਮਨੁੱਖ ਦੀ ਹੋਵੇਗੀ। ਇੱਥੇ ਤਾਂ ਦਾਅਵਾ ਕੇਵਲ ਇੰਨਾ, ਹਮ ਆਦਮੀ ਹਾਂ ਇੱਕਦਮੀ, ਮੋਹਲਤ ਮੌਤ ਨਾ ਜਾਣਾ। ਇਸ ਕਰਕੇ ਇਹ 100 ਸਾਲ ਦੇ ਤਕਾਜੇ ਨੂੰ ਦੇਖ ਕੇ ਕਹਿਣ ਲੱਗੇ ਅਵੇਸਲੇ ਨਹੀਂ ਹੋਣਾ ਅਤੇ ਇਹ ਵਿਸ਼ਵਾਸ ਵੀ ਨਹੀਂ ਰੱਖਣਾ ਕਿ ਇੱਡੀ ਉਮਰ ਹਰੇਕ ਦੀ ਹੋਵੇਗੀ, ਕਿਉਂਕਿ ਇੱਕ ਸਵਾਸ ਦੀ ਜ਼ਿੰਦਗੀ ਹੈ। ਕਿਆ ਪਰਿਭਾਸ਼ਾ ਇਸ ਭਾਂਡੇ ਕਾ ਇਤਨੂੰ ਕਲਾਗੇ ਠਣਕਾ, ਕਿ ਇਹ ਮਿੱਟੀ ਦੇ ਭਾਂਡੇ ਦੀ ਤਰ੍ਹਾਂ ਇਹ ਸਰੀਰ ਹੈ, ਜੀਵਨ ਹੈ, ਚੱਲ ਜਾਵੇ ਤਾਂ ਕਈ ਸਦੀਆਂ ਵੀ ਚੱਲ ਸਕਦਾ ਹੈ, ਨਾ ਚੱਲੇ ਤਾਂ ਕੁਝ ਘੰਟਿਆਂ ਦੀ ਜ਼ਿੰਦਗੀ, ਕੁਝ ਸਵਾਸਾਂ ਦੀ ਜ਼ਿੰਦਗੀ ਵੀ ਹੋ ਸਕਦੀ ਹੈ। ਇਸ ਕਰਕੇ ਸਤਿਗੁਰਾਂ ਨੇ ਸਮਝਾਇਆ ਬਚਪਨ ਤੋਂ ਹੀ ਪਰਮਾਤਮਾ ਦੇ ਨਾਮ ਰੰਗ ਵਿੱਚ ਰੰਗੇ ਰਹਿਣਾ ਚਾਹੀਦਾ ਹੈ।
ਸੋ ਇਸ ਤਰ੍ਹਾਂ ਸਤਿਗੁਰਾਂ ਨੇ ਜਿੱਥੇ ਬਚਪਨ ਦੀ ਗੱਲ ਸਮਝਾਈ ਕਿ ਰਾਮ ਜਪੋ ਜੀ ਐਸੇ ਐਸੇ ਧੂ ਪ੍ਰਹਿਲਾਦ ਜਪਿਓ ਹਰ ਜੈਸੇ, ਉੱਥੇ ਜਿਹੜਾ ਇਹਨਾਂ ਨੇ ਦੂਜੀ ਅਵਸਥਾ ਬਣਾਈ ਸੀ ਗ੍ਰਸਤੀ ਜੀਵਨ ਦੀ ਕਿ ਪੱਚੀ ਸਾਲ ਤੋਂ ਪੰਜਾਹ ਸਾਲ ਤੱਕ ਗ੍ਰਸਤੀ ਜੀਵਨ ਨਿਭਾ ਕੇ ਫਿਰ ਪੰਜਾਹ ਤੋਂ ਪੰਝੱਤਰ ਸਾਲ ਬਾਣਪ੍ਰਸਤ ਜੰਗਲਾਂ ਦੇ ਵਿੱਚ ਜਾਣਾ। ਅਤੇ ਗੁਰੂ ਸਾਹਿਬ ਜੀ ਇਹ ਗੱਲ ਦਾ ਵੀ ਖੰਡਨ ਕਰਦੇ ਨੇ, ਸਤਿਗੁਰੂ ਜੀ ਸਮਝਾਉਂਦੇ ਨੇ ਕਿ ਇਹ ਸੰਸਾਰ ਦੇ ਅੰਦਰ ਹੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਦੇ ਅੰਦਰ ਗ੍ਰਸਤੀ ਜੀਵਨ ਦੇ ਵਿੱਚ ਰਹੋਗੇ। ਗ੍ਰਸਤੀ ਜੀਵਨ ਵਿੱਚ ਰਹਿ ਕੇ ਜਦੋਂ ਪਰਮਾਤਮਾ ਦੀ ਭਗਤੀ ਕਰੋਗੇ, ਪਰਮਾਤਮਾ ਦਾ ਨਾਮ ਸਿਮਰਨ ਕਰੋਗੇ ਅਤੇ ਆਪਣੇ ਜੀਵਨ ਨੂੰ ਨਿਰਲੇਪ ਰੱਖ ਕੇ ਸੰਸਾਰ ਵਿੱਚ ਜੀਵਨ ਬਤੀਤ ਕਰੋਗੇ ਤਾਂ ਪਾਰ ਉਤਾਰਾ ਹੋਵੇਗਾ। ਹੁਣ ਗ੍ਰਸਤੀ ਜੀਵਨ ਦੇ ਵਿੱਚ ਭਗਤੀ ਕਰਦਿਆਂ ਕਿਵੇਂ ਦਾ ਜੀਵਨ ਅਪਣਾਉਣਾ ਹੈ, ਸਾਨੂੰ ਸਤਿਗੁਰਾਂ ਨੇ ਪਾਵਨ ਬਾਣੀ ਦੇ ਵਿੱਚ ਹੀ ਸਮਝਾਇਆ ਕਿ ਜੈਸੇ ਜਲ ਮੈਂ ਕਮਲ ਅਲਿਪਤੋ ਰਹਿ ਤੋਂ ਵਿਚੈ ਗ੍ਰਹਿ ਉਦਾਸ, ਕਿ ਜਿਵੇਂ ਜਲ ਦੇ ਵਿੱਚ ਕਮਲ ਦਾ ਫੁੱਲ ਰਹਿੰਦਾ ਹੋਇਆ ਵੀ ਅਲਿਪਤ ਰਹਿੰਦਾ ਹੈ, ਜੈਸੇ ਜਲ ਮੈਂ ਕਮਲ ਅਲਿਪਤੋ ਰਹਿ, ਕਿ ਜਿਵੇਂ ਕਮਲ ਦਾ ਫੁੱਲ ਪਾਣੀ ਵਿੱਚ ਰਹਿੰਦਿਆਂ ਹੋਇਆਂ ਵੀ ਨਿਰਲੇਪ ਹੈ ਤਿਉਂ ਵਿਚੈ ਗ੍ਰਹਿ ਉਦਾਸ। ਇਸ ਤਰ੍ਹਾਂ ਉਦਾਸੀ, ਇਸ ਤਰ੍ਹਾਂ ਨਿਰਲੇਪਤਾ ਰੱਖਣੀ ਹੈ ਗ੍ਰਸਤ ਦੇ ਵਿੱਚ, ਉਦਾਸ ਰਹਿਣ ਦਾ ਭਾਵ ਨਿਰਾਸ਼ ਦੁਖੀ ਨਹੀਂ ਹੋਣਾ। ਉਦਾਸ ਦਾ ਭਾਵ ਇੱਥੇ ਹੈ ਕਿ ਦੁਨੀਆਂ ਦੇ ਰਸਾਂ ਤੋਂ ਵਿਕਾਰਾਂ ਤੋਂ ਉੱਪਰ ਉੱਠ ਕੇ, ਮੋਹ ਮਾਇਆ ਲਾਲਚ ਤੋਂ ਉੱਪਰ ਉੱਠ ਕੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਸੰਸਾਰ ਦੇ ਕਰਤੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਨਾਲ ਸੁਰਤ ਜੋੜਨੀ, ਤਨ ਕਰਕੇ ਇਹ ਦੁਨੀਆਂ ਦੇ ਵਿੱਚ ਪਰਿਵਾਰ ਵਿੱਚ ਵਿਚਰਨਾ ਰਹਿਣਾ ਹੈ, ਪਰ ਸੁਰਤ ਕਰਕੇ ਇਹ ਦੁਨੀਆਂ ਦੇ ਰਸਾਂ ਤੋਂ ਵਿਕਾਰਾਂ ਤੋਂ ਬੇਈਮਾਨੀ ਬੁਰੇ ਕੰਮਾਂ ਤੋਂ ਉੱਚਾ ਰਹਿ ਕੇ ਸੁਰਤ ਆਪਣੀ ਇੱਧਰੋਂ ਚੱਕ ਕੇ ਪਰਮਾਤਮਾ ਦੇ ਨਾਮ ਵਿੱਚ ਜੋੜ ਕੇ ਰੱਖਣੀ ਹੈ। ਇਸ ਤਰ੍ਹਾਂ ਜਿਵੇਂ ਕਮਲ ਦਾ ਫੁੱਲ ਪਾਣੀ ਦੇ ਵਿੱਚ ਵਰਤਦਾ ਏ, ਚੱਲਦਾ ਏ, ਜੀਵਨ ਬਤੀਤ ਕਰਦਾ ਏ, ਇੱਦਾਂ ਗ੍ਰਸਤੀ ਜੀਵਨ ਰੂਪੀ ਪਾਣੀ ਦੇ ਵਿੱਚ ਆਪਣੇ ਕਮਲ ਰੂਪੀ ਜ਼ਿੰਦਗੀ ਬਤੀਤ ਕਰਨੀ ਹੈ। ਫਿਰ ਉਹਨਾਂ ਜਿਹੜੀ ਚੌਥੀ ਗੱਲ ਕਹੀ ਹੈ ਸੰਨਿਆਸ ਧਾਰਨ ਕਰਨ ਦੀ ਕਿ 75 ਤੋਂ 100 ਸਾਲ ਤੱਕ, ਅਤੇ ਗੁਰਦੇਵ ਜੀ ਕਹਿੰਦੇ ਇਹ ਵੀ ਕਰਨ ਦੀ ਲੋੜ ਨਹੀਂ, ਸੰਸਾਰ ਵਿੱਚ ਰਹਿੰਦਿਆਂ ਹੀ ਪਰਿਵਾਰ ਵਿੱਚ ਰਹਿੰਦਿਆਂ ਹੀ ਪਰਮਾਤਮਾ ਦੇ ਨਾਮ ਨੂੰ ਤੁਸੀਂ ਜਦੋਂ ਜਪੋਗੇ ਤਾਂ ਤੁਸੀਂ ਘਰ ਦੇ ਵਿੱਚ ਹੀ ਸੰਨਿਆਸ ਧਾਰਨ ਕਰ ਸਕਦੇ ਹੋ। ਰੇ ਮਨ ਐਸੋ ਕਰ ਸੰਨਿਆਸਾ, ਬਣਸੇ ਬਸਣ ਸਭੈ ਕਰ ਮਨ ਨੂੰ। ਕਹਿਣ ਲੱਗੇ ਕਿ ਘਰ ਦੇ ਵਿੱਚ ਹੀ ਤੁਸੀਂ ਜਿਹੜਾ ਉਹਨੂੰ ਜੰਗਲ ਵਰਗਾ ਮਾਹੌਲ ਭਾਵ ਕੇ, ਜਿਵੇਂ ਜੰਗਲ ਦੇ ਵਿੱਚ ਨਿਰਲੇਪ ਰਹਿੰਦੇ ਹੋ ਰਸਾਂ ਤੋਂ, ਇਸੇ ਤਰ੍ਹਾਂ ਹੀ ਜਦੋਂ ਗ੍ਰਸਤੀ ਜੀਵਨ ਦੇ ਵਿੱਚ ਵੀ ਤੁਸੀਂ ਵਿਕਾਰਾਂ ਦੇ ਬੁਰਿਆਈਆਂ ਦੇ ਰਸ ਤੋਂ ਨਿਰਲੇਪ ਰਹੋਗੇ, ਮਨ ਹੀ ਮਾਹੀ ਉਦਾਸਾ, ਉਦੋਂ ਸਮਝ ਲਿਓ ਕਿ ਮਨ ਦੇ ਵਿੱਚ ਤੁਹਾਡੀ ਸੁਰਤ ਜਦੋਂ ਪਰਮਾਤਮਾ ਨਾਲ ਲੱਗੀ ਹੋਵੇਗੀ ਤਾਂ ਤੁਸੀਂ ਘਰ ਦੇ ਵਿੱਚ ਉਦਾਸ ਰਹਿ ਕੇ, ਉਦਾਸੀ ਰਹਿ ਕੇ, ਇਹਨਾਂ ਵਿਕਾਰਾਂ ਦੀ ਖਿੱਚ ਤੋਂ ਉੱਪਰ ਰਹਿ ਕੇ ਜੀਵਨ ਨੂੰ ਬਤੀਤ ਕਰ ਸਕਦੇ ਹੋ। ਸੋ ਇਸ ਤਰ੍ਹਾਂ ਸਤਿਗੁਰਾਂ ਨੇ ਸਾਨੂੰ ਸਮਝਾਇਆ ਕਿ ਇਹ ਸੰਸਾਰ ਦੇ ਵਿੱਚ ਗ੍ਰਸਤੀ ਜੀਵਨ ਨਿਭਾਉਂਦਿਆਂ ਪਰਮਾਤਮਾ ਦੀ ਬੰਦਗੀ ਕਰਕੇ ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹਸੰਦਿਆਂ ਖਿਲੰਦਿਆਂ ਪਹਿਨੰਦਿਆਂ ਖਵੰਦਿਆਂ ਵਿੱਚੇ ਹੋਵੇ ਮੁਕਤ। ਇਹ ਹੋਵੇਗੀ ਕਦੋਂ? ਨਾਨਕ ਸਤਿਗੁਰ ਭੇਟਿਆ। ਅਸੀਂ ਆਪਣੇ ਮਨ ਦੇ ਪਿੱਛੇ ਲੱਗ ਕੇ ਘਰ ਘਾਟ ਨੂੰ ਗ੍ਰਸਤੀ ਨੂੰ ਛੱਡ ਕੇ ਨਹੀਂ ਜਾਣਾ। ਸਤਿਗੁਰੂ ਜੀ ਕਹਿੰਦੇ ਸਤਿਗੁਰਾਂ ਦੇ ਮਿਲਾਪ ਦੇ ਨਾਲ, ਸਤਿਗੁਰਾਂ ਨੂੰ ਮਿਲ ਕੇ ਜਦੋਂ ਜ਼ਿੰਦਗੀ ਬਤੀਤ ਕਰੋਗੇ ਗੁਰੂ ਦੀ ਆਗਿਆ ਅਨੁਸਾਰ ਹੀ, ਅਤੇ ਫਿਰ ਇਸ ਸੰਸਾਰ ਵਿੱਚ ਤੁਸੀਂ ਹੱਸਦਿਆਂ ਖੇਡਦਿਆਂ ਪੀਂਦਿਆਂ ਖਾਂਦਿਆਂ ਪਹਿਣਦਿਆਂ ਸਦਾ ਹੀ ਪਰਮਾਤਮਾ ਦੇ ਦਰ ਦੇ ਨਾਲ ਜੁੜੇ ਰਹੋਗੇ, ਹੱਸਦਿਆਂ ਖਿਲੰਦਿਆਂ ਪਹਿਨੰਦਿਆਂ ਖਵੰਦਿਆਂ। ਇਹਨਾਂ ਚਾਰੇ ਅਵਸਥਾ ਦੇ ਵਿੱਚ ਵਿਚਰਦਿਆਂ ਹੋਇਆਂ ਵੀ ਤੁਸੀਂ ਗੁਰੂ ਦੇ ਰਾਹੀਂ ਮੁਕਤੀ ਹਾਸਲ ਕਰ ਸਕਦੇ। ਇਹਨਾਂ ਦੁਨੀਆਂ ਦੇ ਰਸਾਂ ਦੇ ਵਿੱਚੋਂ ਰਹੋਗੇ, ਇਹਨਾਂ ਵਿੱਚ ਹੀ ਖਾਓਗੇ ਪੀਓਗੇ ਮਾਣੋਗੇ,
ਪਹਿਨੂਗੇ, ਸਾਰਾ ਕੁਝ ਇੱਥੇ ਸੰਸਾਰ ਵਿੱਚ ਆਮ ਵਰਗਾ ਹੀ ਵਰਤੇਗਾ। ਪਰ ਸੁਰਤ ਕਰਕੇ ਜਦੋਂ ਤੁਸੀਂ ਗੁਰੂ ਦੀ ਆਗਿਆ ਦੇ ਅਨੁਸਾਰ ਚੱਲ ਕੇ ਜੀਵਨ ਬਤੀਤ ਕਰੋਗੇ ਤੇ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਹੀ ਤੁਹਾਨੂੰ ਇਸ ਸੰਸਾਰ ਦੇ ਕਰਤੇ ਨਾਲ ਮਿਲਾਪ ਹੋ ਕੇ ਵਿਕਾਰਾਂ ਤੋਂ ਮੁਕਤੀ ਮਿਲ ਜਾਵੇਗੀ। ਇਸ ਕਰਕੇ ਸਤਿਗੁਰਾਂ ਨੇ ਸਮਝਾਇਆ, ਗੱਲ ਸਿਰਫ ਮਨ ਦੀ ਪਰਮਾਤਮਾ ਨਾਲ ਜੁੜਨ ਦੀ ਹੈ। ਜੇਕਰ ਤੁਸੀਂ ਗ੍ਰਸਤੀ ਜੀਵਨ ਦੇ ਵਿੱਚ ਰਹਿ ਕੇ ਇਹ ਹੱਸਦਿਆਂ ਖਲੰਦਿਆਂ ਪਹਿਨਦਿਆਂ ਖਵਾਉਂਦਿਆਂ ਉਹਨੂੰ ਯਾਦ ਕਰੋਗੇ ਤੇ ਫਿਰ ਪਰਮਾਤਮਾ ਦਾ ਮਿਲਾਪ ਤੁਹਾਨੂੰ ਘਰੇ ਪਰਿਵਾਰ ਵਿੱਚ ਰਹਿ ਕੇ ਹੀ ਹੋ ਸਕਦਾ ਹੈ। ਪਰ ਜੇਕਰ ਤੁਹਾਡਾ ਮਨ ਪਰਮਾਤਮਾ ਦੇ ਨਾਮ ਨਾਲ ਨਹੀਂ ਹੈ, ਭਗਤੀ ਦੇ ਨਾਲ ਨਹੀਂ ਰੰਗਿਆ ਹੋਇਆ, ਤੇ ਗੁਰੂ ਸਾਹਿਬ ਜੀ ਸਮਝਾਉਂਦੇ ਭਾਵੇਂ ਤੁਸੀਂ ਧਾਰਮਿਕ ਲਿਬਾਸ ਪਹਿਨ ਕੇ ਘਰ ਬਾਰ ਛੱਡ ਕੇ ਦੇਸ਼ਾਂ ਪ੍ਰਦੇਸ਼ਾਂ ਦੇ ਵਿੱਚ ਘੁੰਮਦੇ ਰਹੋ, ਪਰਮਾਤਮਾ ਦੇ ਦਰ 'ਤੇ ਕਬੂਲ ਨਹੀਂ ਹੋ ਸਕਦੇ। ਇਸੇ ਕਰਕੇ ਸਤਿਗੁਰਾਂ ਨੇ ਪਾਵਨ ਬਾਣੀ ਵਿੱਚ ਵੀ ਸਮਝਾਇਆ, ਕਹਿੰਦੇ ਨੇ ਕਿ ਪੂਰ ਤਾਪ ਗੇਰੀ ਕੇ ਬਸਤਰਾ ਅਪਦਾ ਕਾ ਮਾਰਿਆ ਗ੍ਰਹਿ ਤੇ ਨਸਤਾ, ਦੇਸ਼ ਛੋੜ ਪਰਦੇਸਾ ਹਟਾਇਆ ਪੰਚ ਚੰਡਾਲ ਨਾਲੇ ਲੈ ਆਇਆ। ਪੰਚ ਚੰਡਾਲ ਦਾ ਭਾਵ ਪੰਜ ਵਿਕਾਰ। ਸਤਿਗੁਰੂ ਜੀ ਕਹਿੰਦੇ ਬੰਦੇ ਦੀ ਖੇਡ ਦੇਖੋ ਕਿ ਇਸ ਸੰਸਾਰ ਵਿੱਚ ਜਿਹੜਾ ਇਹ ਪੂਰ ਤਾਪ ਗੇਰੀ ਕੇ ਬਸਤਰਾ, ਕਹਿੰਦੇ ਕਈ ਤਰ੍ਹਾਂ ਦੀਆਂ ਇਹ ਤਪੱਸਿਆਵਾਂ ਕਰਦਾ, ਇਹ ਧੂਣੀਆਂ ਤਪਾਉਂਦਾ, ਇਹ ਗੇਰਵੇ ਰੰਗ ਦੇ ਭੰਗਵੇਂ ਰੰਗ ਦੇ ਕੱਪੜੇ ਵੀ ਪਾ ਲੈਂਦਾ ਹੈ। ਅਪਦਾ ਕਾ ਮਾਰਿਆ ਗ੍ਰਹਿ ਤੇ ਨਸਤਾ, ਜਿਹੜੀ ਬਿਪਤਾ ਜਿਹੜੀਆਂ ਜ਼ਿੰਮੇਵਾਰੀਆਂ ਨੇ ਇਹਨਾਂ ਤੋਂ ਖਹਿੜਾ ਛਡਾਉਣ ਦੇ ਵਾਸਤੇ ਕਈ ਵਾਰੀ ਇਹ ਗ੍ਰਹਿ ਦਾ ਭਾਵ ਘਰ ਘਰ ਤੋਂ ਭੱਜ ਜਾਂਦਾ ਹੈ। ਘਰ ਗ੍ਰਸਤੀ ਨੂੰ ਮਾੜਾ ਕਹਿ ਕੇ, ਬੰਧਨ ਕਹਿ ਕੇ, ਜੰਜਾਲ ਕਹਿ ਕੇ, ਰੁਕਾਵਟ ਕਹਿ ਕੇ ਇਹਨੂੰ ਬੁਰਾ ਭਲਾ ਸਮਝ ਕੇ ਅਤੇ ਛੱਡ ਕੇ ਚਲਿਆ ਜਾਂਦਾ ਹੈ। ਅਤੇ ਫਿਰ ਕਰਦਾ ਕਿ ਦੇਸ਼ ਛੋੜ ਪਰਦੇਸਾ ਹਟਾਇਆ, ਕਈ ਵਾਰੀ ਬੰਦਾ ਆਪਣਾ ਦੇਸ਼ ਵੀ ਛੱਡ ਕੇ ਦੂਜੇ ਦੇਸ਼ ਵਿੱਚ ਚਲਿਆ ਜਾਂਦਾ ਹੈ ਕਿ ਸ਼ਾਇਦ ਜਿਹੜੇ ਪੰਜ ਵਿਕਾਰ ਮੈਨੂੰ ਘਰ ਦੇ ਵਿੱਚ ਤੰਗ ਕਰਦੇ ਨੇ, ਇਹਨਾਂ ਤੋਂ ਸ਼ਾਇਦ ਮੈਂ ਦੂਰ ਚਲਿਆ ਜਾਵਾਂਗਾ ਅਤੇ ਮੇਰਾ ਖਹਿੜਾ ਛੁੱਟ ਜਾਵੇਗਾ। ਪਰ ਹੁੰਦਾ ਕੀ ਹੈ, ਪੰਚ ਚੰਡਾਲ ਨਾਲੇ ਲੈ ਆਇਆ। ਕਹਿਣ ਲੱਗੀ ਉਹ ਤਾਂ ਜਿਹੜੇ ਪੰਜ ਵਿਕਾਰ ਤੈਨੂੰ ਘਰ ਦੇ ਵਿੱਚ ਵੀ ਵਿਆਪਤ ਸਨ, ਉਹਨਾਂ ਤੋਂ ਤੂੰ ਨਿਰਲੇਪ ਨਹੀਂ ਹੋ ਸਕਿਆ, ਅਤੇ ਉਹ ਤਾਂ ਤੇਰੀ ਸੁਰਤ ਦੇ ਵਿੱਚ ਤੇਰੇ ਅੰਦਰ ਹੀ ਜਿੱਥੇ ਤੂੰ ਆ ਗਏ ਉੱਥੇ ਨਾਲ ਹੀ ਆ ਗਏ। ਛੱਡਣੇ ਤੋਂ ਪੰਜ ਉਹ ਚੰਡਾਲ ਵਿਕਾਰ ਸੀ, ਪਰ ਛੱਡ ਕਰ ਦਿੱਤਾ ਉਹਨਾਂ ਨੂੰ ਬਚਣ ਵਾਸਤੇ। ਅਤੇ ਜੇ ਜੰਗਲਾਂ ਵਿੱਚ ਵੀ ਗਿਓ, ਕਿਤੇ ਵੀ ਗਿਓ, ਦੇਸ਼ ਤੋਂ ਪਰਦੇਸ਼ ਵੀ ਹੋ ਗਿਓ, ਅਤੇ ਉਹ ਪੰਜ ਵਿਕਾਰ ਤਾਂ ਤੇਰੇ ਨਾਲ ਹੀ ਰਹੇ ਨੇ, ਉਹਨਾਂ ਤੋਂ ਤਾਂ ਖਹਿੜਾ ਛੁੱਟਾ ਨਹੀਂ। ਅਤੇ ਫਿਰ ਗੇਰਵੇ ਰੰਗ ਦੇ ਕੱਪੜੇ ਪਾਉਣ ਦਾ, ਭੰਗਵੇਂ ਕੱਪੜੇ ਪਾਉਣ ਦਾ, ਜਾਂ ਹੋਰ ਲਿਬਾਸ ਧਾਰਨ ਕਰਨ ਦਾ, ਜਾਂ ਕਈ ਤਰ੍ਹਾਂ ਦੇ ਤਪ ਸਾਧਨਾ ਕਰਨ ਦਾ ਫਿਰ ਕਹਿੰਦੇ ਫਾਇਦਾ ਕੀ? ਕਿਉਂਕਿ ਪੰਜ ਚੰਡਾਲ ਜਿਹੜੇ ਇਹ ਤਾਂ ਫਿਰ ਤੇਰੇ ਨਾਲ ਹੀ, ਤੇਰੇ ਅੰਦਰ ਹੀ ਹੈ। ਇਸ ਦੇਹੀ ਅੰਦਰ ਪੰਜ ਚੋਰ ਵਸੇ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ, ਇਹ ਪੰਜੇ ਵਿਕਾਰ ਤਾਂ ਕਹਿੰਦੇ ਨਾਲ ਹੀ ਆ ਗਏ ਤੇਰੇ। ਅਤੇ ਜੇ ਇਹ ਨਾਲ ਹੈ, ਇਹ ਖਹਿੜਾ ਨਹੀਂ ਛੱਡਦੇ ਇੱਥੇ ਜੰਗਲਾਂ ਵਿੱਚ ਵੀ, ਪਹਾੜਾਂ ਵਿੱਚ ਵੀ, ਪ੍ਰਦੇਸ਼ ਵਿੱਚ ਵੀ, ਤਾਂ ਫਿਰ ਗ੍ਰਸਤੀ ਛੱਡਣ ਦਾ ਫਾਇਦਾ ਕੀ? ਘਰ ਘਾਟ ਛੱਡਣ ਦਾ ਫਾਇਦਾ ਕੀ? ਫਿਰ ਦੇਸ਼ ਨੂੰ ਛੱਡਣ ਦਾ ਫਾਇਦਾ ਕੀ ਹੋਇਆ? ਇਸੇ ਕਰਕੇ ਸਾਨੂੰ ਸੰਸਾਰ ਦੇ ਵਿੱਚ ਗ੍ਰਸਤੀ ਜੀਵਨ ਨਿਭਾਉਂਦੇ ਆ ਪਰਮਾਤਮਾ ਦੀ ਬੰਦਗੀ ਕਰਨ ਵਾਸਤੇ। ਸਤਿਗੁਰੂ ਜੀ ਸਮਝਾਉਂਦੇ, ਜੋਗ ਨਾ ਭੰਗਵੀਂ ਕੱਪੜੀ, ਜੋਗ ਨਾ ਮੈਲੇ ਵੇਸ਼, ਨਾਨਕ ਘਰ ਬੈਠੇ ਆ ਜੋਗ ਪਾਈਏ ਸਤਿਗੁਰ ਕੈ ਉਪਦੇਸ਼। ਕਹਿਣ ਲੱਗੇ ਕਿ ਇਹ ਜਿਹੜਾ ਯੋਗ ਕੇਵਲ ਭੰਗਵੇਂ ਕੱਪੜੇ ਪਾਉਣ ਦੇ ਨਾਲ ਜਾਂ ਯੋਗੀ ਵਾਲੇ ਪਹਿਰਾਵਾ ਧਾਰਨ ਕਰਨ ਦੇ ਨਾਲ ਇੱਦਾਂ ਮਿਲਾਪ ਨਹੀਂ ਹੁੰਦਾ, ਕਿਉਂਕਿ ਜੇ ਤੁਹਾਨੂੰ ਜਾਚ ਆ ਗਈ ਕਿ ਪਰਮਾਤਮਾ ਨਾਲ ਮਿਲਣਾ ਕਿਵੇਂ ਹੈ, ਤਾਂ ਨਾਨਕ ਘਰ ਬੈਠੇ ਆ ਯੋਗ ਪਾਈਏ, ਫਿਰ ਗੁਰੂ ਘਰ ਦੇ ਵਿੱਚ, ਘਰ ਵਿੱਚ ਰਹਿ ਕੇ ਸੇਵਾ ਕਰਦੇ ਹਾਂ, ਫਿਰ ਇਹ ਜਾਚ ਆ ਜਾਂਦੀ ਹੈ ਕਿ ਕਿਵੇਂ ਸੰਸਾਰ ਵਿੱਚ ਰਹਿ ਕੇ ਪਰਮਾਤਮਾ ਨਾਲ ਮਿਲਾਪ ਹੁੰਦਾ ਹੈ। ਸਾਨੂੰ ਬਾਣੀ ਦੇ ਵਿੱਚ ਸਤਿਗੁਰਾਂ ਨੇ ਵਾਰ ਵਾਰ ਜਿੱਥੇ ਇਹ ਸਮਝਾਇਆ ਹੈ, ਉੱਥੇ ਅੱਜ ਦੇ ਪਾਵਨ ਮੁੱਖ ਵਾਕ ਹੁਕਮਨਾਮਾ ਸਾਹਿਬ ਦੇ ਰੂਪ ਅੰਦਰ ਵੀ ਜੋ ਭਗਤ ਕਬੀਰ ਜੀ ਸਾਨੂੰ ਬਚਨਾਂ ਦੇ ਦੁਆਰਾ ਸਮਝਾ ਰਹੇ ਨੇ, ਉਹ ਵਿਚਾਰਨ ਦਾ ਯਤਨ ਕਰੀਏ। ਭਗਤ ਕਬੀਰ ਜੀ ਫਰਮਾਉਂਦੇ ਨੇ, ਬਿਲਾਵਲ, ਬਿਲਾਵਲ ਰਾਗ ਦਾ ਨਾਮ ਹੈ ਜਿਸ ਦੇ ਵਿੱਚ ਭਗਤ ਜੀ ਦਾ ਉਪਦੇਸ਼ ਹੈ।

ਬੰਨ ਦਾ ਭਾਵ ਹੈ ਜੰਗਲ, ਖੰਡ ਦਾ ਭਾਵ ਹੈ ਜੰਗਲ ਦਾ ਹਿੱਸਾ। ਭਗਤ ਜੀ ਕਹਿੰਦੇ ਗ੍ਰਹਿ ਤਜ ਬੰਨ ਖੰਡ ਜਾਈਏ ਕਿ ਭਾਈ ਜੇ ਸੰਸਾਰ ਵਿੱਚ ਪਰਮਾਤਮਾ ਨੂੰ ਮਿਲਣ ਵਾਸਤੇ ਤੁਸੀਂ ਘਰ ਨੂੰ ਛੱਡ ਕੇ ਜੰਗਲਾਂ ਦੇ ਵਿੱਚ ਜਾਓਗੇ, ਚੁਣ ਖਾਈਏ ਕੰਦਾ ਜੇ ਕਹਿੰਦੇ ਅਸੀਂ ਘਰ ਛੱਡ ਕੇ ਜੰਗਲਾਂ ਵਿੱਚ ਜਾ ਕੇ ਅਤੇ ਆ ਗਾਜਰ ਬੂਟੀ ਜਿਹੜੇ ਆਮ ਦੁਨੀ ਜਿਹੜੇ ਧਰਤੀ ਵਿੱਚ ਉੱਗਣ ਵਾਲੀਆਂ ਵਸਤੂਆਂ ਨੇ, ਗਾਜਰ ਬੂਟੀ ਹੋ ਗਈ ਜਾਂ ਹੋਰ ਹੋ ਗਏ ਜਿਹੜੇ ਪੌਦੇ ਨੇ, ਕਈ ਜਿਹੜੇ ਇਹੋ ਜਿਹੇ ਜੰਗਲ ਵਿੱਚ ਖਾ ਕੇ ਜੋਗੀ ਲੋਕ ਜਿਹੜੇ ਨੂੰ ਗੁਜ਼ਾਰਾ ਕਰਦੇ ਸਨ ਕਿ ਅਸੀਂ ਗ੍ਰਸਤੀ ਨੂੰ ਛੱਡ ਆਏ, ਅਸੀਂ ਅੰਨ ਦਾਣਾ ਨਹੀਂ ਖਾਣਾ, ਕੇਵਲ ਇਹ ਜਿਹੜੇ ਦੁਨੀਆ ਦੇ ਵਿੱਚ ਜੰਗਲ ਦੇ ਵਿੱਚ ਘਾਹ ਜੰਗਲ ਬੂਟੀ ਜਿਹੜੀ ਉੱਗੀ ਆ ਜਾਂ ਗਾਜਰ ਮੂਲੀ ਕੋਈ ਇਹੋ ਜਿਹੀਆਂ ਵਸਤੂਆਂ ਖਾ ਕੇ ਅਸੀਂ ਗੁਜ਼ਾਰਾ ਕਰਨਾ ਹੈ। ਅਤੇ ਭਗਤ ਜੀ ਕਹਿੰਦੇ ਜੇ ਘਰ ਛੱਡ ਜਾਈਏ ਜੰਗਲ ਵਿੱਚ ਰਹੀਏ ਅਤੇ ਮੂਲੀ ਗਾਜਰ ਕੰਧ ਮੂਲ ਖਾ ਕੇ ਗੁਜ਼ਾਰਾ ਕਰੀਏ, ਅਜੋ ਹੋ ਬੇਕਾਰ ਨਾ ਛੋਡਾਈ ਪਾਪੀ ਮਨ ਮੰਦਾ। ਅਤੇ ਫਿਰ ਵੀ ਜੇ ਇਹ ਸਾਡਾ ਪਾਪੀ ਮਨ ਮੰਦਾ ਮਨ ਬੁਰਾ ਕੰਮ ਜਿਹੜਾ ਇਹ ਬਕਾਰ ਕਰਨੋਂ ਪਾਪ ਕਰਮ ਕਰਨੋਂ ਹਟੇ ਨਾ ਜੇ ਫਿਰ ਵੀ, ਤਾਂ ਫਿਰ ਇਹ ਜੰਗਲਾਂ ਵਿੱਚ ਆ ਕੇ ਇਹ ਕੰਧ ਮੂਲ ਇਹ ਗਾਜਰ ਬੂਟੀ ਖਾਣ ਦਾ ਅਤੇ ਸਰੀਰ ਨੂੰ ਕਸ਼ਟ ਦੇਣ ਦਾ ਕੋਈ ਫਾਇਦਾ ਨਹੀਂ। ਕਿਉਂਕਿ ਮੇਨ ਗੱਲ ਜਿਹੜੀ ਸੀ ਮੁੱਖ ਦੀ ਗੱਲ ਤਾਂ ਇਹ ਸੀ ਕਿ ਵਿਕਾਰਾਂ ਤੋਂ ਮਨ ਨੂੰ ਬਚਾਉਣਾ। ਅਤੇ ਜੇ ਇੰਨਾ ਕੁਝ ਕਰਨ ਦੇ ਬਾਵਜੂਦ ਵੀ ਘਰ ਛੱਡ ਕੇ ਵੀ ਜੰਗਲਾਂ ਵਿੱਚ ਰਹਿ ਕੇ ਵੀ ਕੰਧ ਮੂਲ ਖਾ ਕੇ ਵੀ ਅਜੋ ਬੇਕਾਰ ਨਾ ਛੋਡਾਈ ਪਾਪੀ ਮਨ ਮੰਦਾ, ਅਜੇ ਵੀ ਜੇ ਵਿਕਾਰ ਬੁਰੇ ਕੰਮ ਪਾਪ ਕਰਮ ਨਹੀਂ ਛੱਡਦਾ ਪਿਆ ਇਹ ਮੰਦਾ ਪਾਪੀ ਜਿਹੜਾ ਹੈ, ਤਾਂ ਫਿਰ ਇਹ ਜੰਗਲ ਵਿੱਚ ਆਉਣ ਦਾ ਕੋਈ ਬਹੁਤਾ ਫਾਇਦਾ ਨਹੀਂ ਹੈ। ਕਿਉਂ ਛੂਟੋਂ ਕੈਸੇ ਤਰੋਂ ਭਵਜਲ ਨਿੱਧ ਭਾਰੀ। ਭਗਤ ਜੀ ਕਹਿਣ ਲੱਗੀ ਕਿ ਇਹ ਸੰਸਾਰ ਵਿੱਚ ਜਿਹੜਾ ਪਰਮਾਤਮਾ ਨਾਲ ਮਿਲ ਕੇ ਮਿਲਾਪ ਹਾਸਲ ਕਰਕੇ ਇਹ ਛੁਟਕਾਰਾ ਪਵਾਉਣਾ ਸੀ ਨਾ ਦੁਨੀਆਂ ਦੇ ਜਨਮ ਮਰਨ ਤੋਂ, ਬੰਧਨ ਤੋਂ, ਦੁੱਖਾਂ ਕਲੇਸ਼ਾਂ ਤੋਂ, ਇਹ ਹੁਣ ਜੇ ਇਸ ਤਰ੍ਹਾਂ ਜੰਗਲ ਵਿੱਚ ਆ ਕੇ ਵੀ ਕੰਧ ਮੂਲ ਖਾ ਕੇ ਵੀ ਇਹ ਵਿਕਾਰ ਨਹੀਂ ਛੱਡਦਾ ਪਿਆ ਮਨ, ਅਜੇ ਵੀ ਬੁਰੇ ਪਾਸੋਂ ਹਟਦਾ ਨਹੀਂ ਹੈ, ਤਾਂ ਫਿਰ ਮੈਂ ਤਾਂ ਇਸ ਗੱਲ ਦਾ ਉਦਾਸ ਹੋ ਕੇ ਆਪ ਜੀ ਦੇ ਦਰ 'ਤੇ ਇਹ ਸਵਾਲ ਕਰਦਾ ਹੈ, ਮੇਰੀ ਝੋਲੀ ਦੇ ਵਿੱਚ ਇਹ ਸਵਾਲ ਦਾ ਜਵਾਬ ਪਾ ਦੇਵੋ ਕਿ ਇਹ ਕਿਉਂ ਛੂਟੋਂ ਕੈਸੇ ਤਰੋਂ, ਕਿਵੇਂ ਮੇਰਾ ਵਿਕਾਰੀ ਮਨ ਜਿਹੜਾ ਇਹ ਚੰਗਾ ਹੋ ਜਾਵੇ, ਕਦੋਂ ਇਹ ਕਿਵੇਂ ਇਹ ਪਾਪ ਕਰਮ ਕਰਨ ਤੋਂ ਹਟ ਜਾਵੇ, ਅਤੇ ਕੈਸੇ ਤਰੋਂ ਇਹ ਸੰਸਾਰ ਸਮੁੰਦਰ ਜਿਹੜਾ ਭਵਜਲ ਨਿੱਧ ਭਾਰੀ ਜਿਹੜਾ ਭਿਆਨਕ ਸਮੁੰਦਰ ਹੈ ਇਹਨੂੰ ਕਿਵੇਂ ਤਰ੍ਹਾਂ ਮੈਂ, ਕਿਉਂਕਿ ਇਹਨੂੰ ਤੈਰਨਾ ਵੀ ਜ਼ਰੂਰੀ ਹੈ, ਇਸ ਕਿਨਾਰੇ ਤੋਂ ਉਸ ਕਿਨਾਰੇ 'ਤੇ ਪਰਮਾਤਮਾ ਤੱਕ ਪਹੁੰਚਣਾ ਵੀ ਜ਼ਰੂਰੀ ਹੈ, ਪਰ ਇਹ ਹੈ ਵੀ ਬੜਾ ਬਿਖਮ ਹੈ ਅਤੇ ਇਹਨੂੰ ਹੁਣ ਤਰਿਆ ਕਿਵੇਂ ਜਾਵੇ, ਕਿਉਂਕਿ ਮਨ 'ਤੇ ਮਨ ਨੇ ਇਸ ਪਾਸੇ ਲੱਗ ਕੇ ਚੰਗੇ ਪਾਸੇ ਲੱਗ ਕੇ ਅਤੇ ਜੀਵਨ ਨੂੰ ਸਵਾਰ ਕੇ ਤਰਨਾ ਸੀ, ਪਰ ਇਹ ਤਾਂ ਮੰਦਾ ਪਾਪੀ ਜਿਹੜਾ ਹੈ ਮੰਦ ਬੁੱਧੀ ਇਹ ਜਿਹੜੀ ਇਸ ਪਾਸੇ ਤੋਂ ਹਟਦੀ ਨਹੀਂ ਹੈ ਵਿਕਾਰਾਂ ਵਾਲੇ ਪਾਸੇ ਤੋਂ, ਅਤੇ ਫਿਰ ਇਹ ਭਿਆਨਕ ਸਮੁੰਦਰ ਮੈਂ ਕਹਿ ਕੇ ਕਿਸ ਤਰ੍ਹਾਂ ਤਰ੍ਹਾਂ ਕਿਵੇਂ ਮੇਰਾ ਉਧਾਰ ਹੋਵੇ। ਰਾਖ ਰਾਖ ਮੇਰੇ ਬੀਠੂਲਾ ਜਨ ਸ਼ਰਨ ਤੁਮਾਰੀ ਰਹਾਉ। ਇਹ ਵਾਹਿਗੁਰੂ ਬੀਠੁਲ ਪਰਮਾਤਮਾ ਜੀ ਮੈਂ ਤੁਹਾਡੀ ਸ਼ਰਨ ਦੇ ਵਿੱਚ ਹੈ, ਅਤੇ ਮੈਨੂੰ ਇਹਦੀ ਕੋਈ ਸਮਝ ਨਹੀਂ ਲੱਗ ਰਹੀ ਕਿ ਕਿਉਂ ਛੂਟੋਂ ਕੈਸੇ ਤਰੋਂ ਭਵਜਲ ਨਿੱਧ ਭਾਰੀ। ਇਹ ਸੰਸਾਰ ਸਮੁੰਦਰ ਨੂੰ ਕਿਵੇਂ ਮੈਂ ਤਰ੍ਹਾਂ ਕਿਵੇਂ ਮਨ ਇਸ ਬੁਰੇ ਪਾਸੇ ਤੋਂ ਖਹਿੜਾ ਛਡਾਵਾਂ ਮੈਂ ਮਨ ਦਾ, ਇਹਦੇ ਬਾਰੇ ਮੈਨੂੰ ਕੋਈ ਸਮਝ ਨਹੀਂ ਲੱਗ ਰਹੀ। ਇਸ ਕਰਕੇ ਤੁਹਾਡੇ ਦਰ 'ਤੇ ਅਰਦਾਸ ਹੈ, ਰਾਖ ਰਾਖ ਮੇਰੇ ਬੀਠੁਲਾ ਜਨ ਸ਼ਰਨ ਤੋਂ ਮਾਰੀ। ਮੈਂ ਤੁਹਾਡੀ ਸ਼ਰਨ ਦੇ ਵਿੱਚ ਆ ਗਿਆ ਵਾਹਿਗੁਰੂ ਜੀ, ਹੁਣ ਜਿਵੇਂ ਕਿਵੇਂ ਵੀ ਹੋਵੇ ਅਤੇ ਮੇਰਾ ਛੁਟਕਾਰਾ ਕਰਾ ਦਿਉ, ਮੈਨੂੰ ਰੱਖ ਲਵੋ। ਬਿਖੈ ਬਿਖੈ ਕੀ ਬਾਸੁਨਾ ਤਜੀ ਨਹਿ ਜਾਈ। ਕਿਉਂਕਿ ਵੱਖ ਵੱਖ ਵਿਸ਼ੇ ਵਿਕਾਰਾਂ ਦੀ ਜਿਹੜੀ ਸੁਗੰਧੀ ਹੈ, ਵਿਸ਼ੇ ਵਿਕਾਰ ਨੇ, ਬੁਰਿਆਈਆਂ ਨੇ, ਇਹਨਾਂ ਤੋਂ ਮੈਂ ਖਹਿੜਾ ਛਡਾਉਣ ਦਾ ਯਤਨ ਕਰਦਾ, ਪਰ ਇਹ ਛੱਡੇ ਨਹੀਂ ਜਾਂਦੇ। ਇਹ ਮਨ ਨੂੰ ਇੱਕ ਪਾਸਿਓਂ ਮੋੜਦਾ ਹੈ, ਦੂਜੇ ਪਾਸੇ ਤੁਰ ਪੈਂਦਾ ਹੈ, ਇੱਕ ਵਿਕਾਰ 'ਚੋਂ ਕੱਢਦਾ ਹੈ, ਦੂਜੇ 'ਚ ਤੁਰ ਪੈਂਦਾ ਹੈ। ਇਸ ਕਰਕੇ ਇਹ ਜਿਹੜੀ ਵਾਸ਼ਨਾ ਹੈ ਇਹ ਮੇਰੇ ਮਨ ਦਾ ਖਹਿੜਾ ਨਹੀਂ ਜੋ ਛੱਡ ਰਹੀ। ਅਣਕ ਯਤਨ ਕਰ ਰਾਖੀ ਹੈ ਫਿਰ ਫਿਰ ਲਪਟਾਈ। ਵਾਹਿਗੁਰੂ ਜੀ ਮੈਂ ਬੜੇ ਯਤਨ ਕੀਤੇ ਕਿ ਇਹਨੂੰ ਇਹਨਾਂ ਮੰਦੇ ਪਾਸੇ ਤੋਂ ਕੱਢ ਲਵਾਂ, ਪਰ ਇਹ ਮੁੜ ਮੁੜ ਕੇ ਫਿਰ ਉਸੇ ਹੀ ਪਾਸੇ ਨੂੰ ਜਾਂਦਾ ਹੈ। ਜਰਾ ਜੀਵਨ ਜੋਬਨ ਗਿਆ
ਵਾਹਿਗੁਰੂ ਜੀ ਵਡੇਪਾ ਜ਼ਰਾ ਆ ਗਿਆ ਮੇਰੇ ਉੱਪਰ, ਵਡੇਪਾ ਆ ਗਿਆ ਏ, ਜੀਵਨ ਜੋਬਣ ਗਿਆ, ਹੁਣ ਜਿਹੜਾ ਜਵਾਨੀ ਦਾ ਸਮਾਂ ਸੀ ਉਹ ਤਾਂ ਹੁਣ ਨਿਕਲ ਗਿਆ। ਕਿ ਸ਼ਕੀਆ ਨਾਨੀਕਾ, ਅਤੇ ਮੈਂ ਅਜੇ ਤੱਕ ਕੋਈ ਵੀ ਨੀਕਾ ਕੰਮ, ਚੰਗਾ ਕੰਮ ਨਹੀਂ ਕੀਤਾ ਜਿਹਦੇ ਨਾਲ ਛੁਟਕਾਰਾ ਹੋ ਸਕੇ। ਇਹ ਜੀਆਰਾ ਨਿਰਮੁਲ ਕੋ ਕੌਡੀ ਲੱਗ ਮੀਕਾ, ਇਹ ਤਾਂ ਜੀਵਨ ਜਿਹੜਾ ਬੜਾ ਨਿਰਮੋਲਕ ਸੀ, ਅਮੁੱਲਾ ਜੀਵਨ ਸੀ ਮੇਰਾ, ਪਰ ਇਹ ਕੌਡੀ ਬਦਲੇ ਗਵਾਉਣ ਵਾਲੀ ਗੱਲ ਹੋ ਗਈ। ਮੈਂ ਇਹਦੀ ਕੋਈ ਸਾਰ ਨਹੀਂ ਲੈ ਸਕਿਆ, ਇਹਨੂੰ ਸਫਲ ਨਹੀਂ ਕਰ ਸਕਿਆ। ਕਹੋ ਕਬੀਰ ਮੇਰੇ ਮਾਧੂਆ ਤੂੰ ਸਰਬ ਵਿਆਪੀ। ਭਗਤ ਕਬੀਰ ਜੀ ਆਖਰੀ ਪੰਕਤੀਆਂ ਅੰਦਰ ਸਮਝਾਉਂਦੇ ਨੇ ਕਿ ਮੇਰੇ ਮਾਧਵ ਪਤੀ ਪਰਮਾਤਮਾ ਜੀਓ, ਤੂੰ ਸਰਬ ਵਿਆਪੀ, ਸਦਾ ਹੀ ਹਰ ਥਾਂ ਵਿਆਪਕ ਹੋ, ਘੱਟ ਘੱਟ ਦੀ ਜਾਣਦੇ ਹੋ, ਅਤੇ ਮੇਰੇ ਦਿਲ ਦੀ ਵੀ ਜਾਣਦੇ ਹੋ ਕਿ ਮੈਂ ਕਿੱਡਾ ਅਵਗੁਣਾਂ ਦਾ ਭਰਿਆ ਏ, ਕਿੰਨਾ ਪਾਪੀ ਹਾਂ, ਅਤੇ ਤੁਹਾਡੇ ਆਪਣੇ ਗੁਣਾਂ ਬਾਰੇ ਵੀ ਤੁਸੀਂ ਜਾਣਦੇ ਹੋ। ਇਸ ਕਰਕੇ ਤੁਮ ਸਰ ਨਾ ਹੀ ਦਿਆਲ ਮੋਹਿ ਸਮ ਸਰ ਪਾਪੀ। ਵਾਹਿਗੁਰੂ ਜੀ, ਤੁਸੀਂ ਜਾਣਦੇ ਹੋ ਕਿ ਤੁਹਾਡੇ ਵਰਗਾ ਦਿਆਲੂ ਕੋਈ ਨਹੀਂ ਹੈ ਅਤੇ ਮੇਰੇ ਵਰਗਾ ਪਾਪੀ ਕੋਈ ਨਹੀਂ ਹੈ। ਇਸ ਕਰਕੇ ਮੇਰੇ ਅਵਗੁਣਾਂ ਤੋਂ ਮੇਰਾ ਛੁਟਕਾਰਾ ਹੋ ਜਾਵੇ, ਆਪਣੀ ਦਿਆਲਤਾ ਵਰਤਾ ਕੇ ਮੈਨੂੰ ਇਸ ਸੰਸਾਰ ਵਿੱਚ ਆਪਣੀ ਸ਼ਰਨ ਦੇ ਵਿੱਚ ਰੱਖ ਕੇ ਤਾਰ ਦਿਓ, ਇਸ ਭਵਜਲ ਸਾਗਰ ਤੋਂ ਮੇਰਾ ਪਾਰ ਉਤਾਰਾ ਹੋ ਜਾਵੇ। ਮੇਰੀ ਇਹ ਤੁਹਾਡੇ ਅੱਗੇ ਅਰਦਾਸ ਹੈ। ਸੋ ਅੱਜ ਦੇ ਪਾਵਨ ਮੁੱਖ ਵਾਕ ਦੇ ਦੁਆਰਾ ਭਗਤ ਕਬੀਰ ਜੀ ਇਹੀ ਸਮਝਾਉਂਦੇ ਨੇ ਕਿ ਜੇ ਮਨ ਦੇ ਵਿੱਚ ਵਕਾਰ ਹੈ, ਪਾਪ ਕਰਮ ਹੈ, ਅਤੇ ਭਾਵੇਂ ਘਰ ਛੱਡ ਕੇ ਜੰਗਲਾਂ ਵਿੱਚ ਜਾ ਕੇ ਕੰਧ ਮੂਲ ਖਾ ਕੇ ਵੀ ਗੁਜ਼ਾਰਾ ਕਰੀਏ, ਛੁਟਕਾਰਾ ਨਹੀਂ ਹੋਵੇਗਾ। ਛੁਟਕਾਰਾ ਉਦੋਂ ਹੋਵੇਗਾ ਜਦੋਂ ਸਰਬ ਵਿਆਪੀ ਪਰਮਾਤਮਾ ਦੇ ਗੁਰੂ ਦੇ ਰਾਹੀਂ ਚਰਨ ਫੜ ਕੇ ਸਿੱਖਿਆ ਉੱਪਰ ਚੱਲ ਕੇ ਜੀਵਨ ਨੂੰ ਸਵਾਰਾਂਗੇ। ਸਤਿਗੁਰੂ ਜੀ ਕਿਰਪਾ ਕਰਨ, ਸਾਡਾ ਆਵਿਆ ਗਾਵਿਆ ਗੁਰੂ ਚਰਨਾਂ ਅੰਦਰ ਪ੍ਰਵਾਨ ਹੋ ਜਾਵੇ ਜੀ, ਭੁੱਲ ਚੁੱਕ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੁਖਾ ਗ੍ਰਹਿ ਤਜ ਮਨ ਖੰਡ ਜਾਈਐ ਚੁਨ ਖਾਈਐ ਕੰਧਾ ਅਜਹੋਂ ਵਿਕਾਰ ਨ ਛੋਡਾਈ ਪਾਪੀ ਮਨ ਮੰਦਾ ਕਿਉਂ ਛੂਟਾ ਕੈਸੇ ਤਰੋਂ ਭਵ ਜਲ ਨਿਧ ਭਾਰੀ ਰਾਖ ਰਾਖ ਮੇਰ ਬੀਟਲਾ

ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਆਵੜ ਭਾਗੀ ਹੋ ਜੋ ਅੰਮ੍ਰਿਤ ਵੇਲੇ ਤੋਂ ਗੁਰੂ ਸਾਹਿਬ ਜੀ ਦੇ ਪਾਵਨ ਚਰਣਾਂ ਦੀਆਂ ਹਾਜ਼ਰੀਆਂ ਭਰ ਕੇ ਗੁਰੂ ਕੀ ਬਾਣੀ ਦੇ ਕੀਰਤਨ ਕਥਾ ਸਰਵਣ ਕਰਕੇ ਆਪਣੇ ਜਨਮ ਨੂੰ ਸਫਲਾ ਕਰ ਰਿਹਾ ਸੀ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਭ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ, ਗੁਰਸਿੱਖੀ ਨਾਮ ਦਾਨ ਬਖਸ਼ਿਸ਼ ਕਰਨ। ਇੱਥੇ ਹੀ ਸਮਾਪਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

सिमर सुख पावो, सिमरो जस विश्वंबर एक, वेद पुराण सिमरत सदयक।

0: ਕੇ ਸਿਮਰਨ ਤੀਰਥ ਇਸਨਾਨੀ ਰਹੁ ਕੇ ਸਿਮਰਨ ਹੋਏ ਸੁਪਲਾ ਸੇ ਸਿਮਰ ਹੈ ਜਿਨ ਆਪ
1: ਸਿਮਰਾਏ
0: ਰਹੁ ਕਾ ਸਿਮਰਨ ਸਭ ਤੇ
1: ਊਚਾ
0: ਰਹੁ ਕੇ ਸਿਮਰਨ ਤ੍ਰਿਸ਼ਨਾ ਬੂਝੈ ਰਹੁ ਕੇ ਸਿਮਰਨ ਨਾਹੀ ਜਮ ਤ੍ਰਾਸਾ ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ
1: ਅੰਮ੍ਰਿਤ ਨਾਮ ਹਿਰਦਮਾਏ ਸਮਾਏ
0: ਪ੍ਰਭ ਜੀ ਬਸੇ ਹੈ ਸਾਧ ਕੀ ਰਸਨਾ
1: ਨਾਨਕ ਜਨ ਕਾ ਦਾਸਨ ਦਸਨਾ
0: ਪ੍ਰਭ ਕੋ ਸਿਮਰੈ ਸੇ ਪਨਵੰਤੇ
1: ਪ੍ਰਭ ਕੋ ਸਿਮਰੈ ਸੇ ਪਤਵੰਤੇ
0: ਪ੍ਰਭ ਕੋ ਸਿਮਰੈ ਸੇ ਜਨ ਪਰਵਾਨ
1: ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ
0: ਪ੍ਰਭ ਕੋ ਸਿਮਰੈ ਸੇ ਬੇ ਮੋਹਤਾਜੇ
1: ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ
0: ਪ੍ਰਭ ਕੋ ਸਿਮਰੈ ਸੇ ਸੁਖ ਵਾਸੀ
1: ਪ੍ਰਭ ਕੋ ਸਿਮਰੈ ਸਦਾ ਅਵਿਨਾਸੀ
0: ਸਿਮਰਨ ਤੇ ਲਾਗੇ ਜਿਨ ਆਪ ਦਿਆਲਾ
1: ਨਾਨਕ ਜਨ ਕੀ ਮੰਗੇ ਰਵਾਲਾ
0: ਪ੍ਰਭ ਕੋ ਸਿਮਰੈ ਸੇ ਪਰ ਉਪਕਾਰੇ
1: ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੇ
0: ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ
1: ਪ੍ਰਭ ਕੋ ਸਿਮਰੈ ਤਿਨ ਸੂਖ ਵਿਹਾਵੇ
0: ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ
1: ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ
0: ਪ੍ਰਭ ਕੋ ਸਿਮਰੈ ਤਿਨ ਆਨੰਦ ਕਨੇਰੇ
1: ਪ੍ਰਭ ਕੋ ਸਿਮਰੈ ਬਸੇ ਹਰ ਨੇਰੇ
0: ਸੰਤ ਕਿਰਪਾ ਤੇ ਅਨਦਿਨ ਜਾਗ
1: ਨਾਨਕ ਸਿਮਰਨ ਪੂਰੇ ਭਾਗ
0: ਪ੍ਰਭ ਕੇ ਸਿਮਰਨ ਕਾਰਜ ਪੂਰੇ
1: ਪ੍ਰਭ ਕੇ ਸਿਮਰਨ ਕਬੂਲ ਚੂਰੇ
0: ਪ੍ਰਭ ਕੇ ਸਿਮਰਨ ਹਰ ਗੁਣ ਬਾਣੀ
1: ਪ੍ਰਭ ਕੇ ਸਿਮਰਨ ਸਹਿਜ ਸਮਾਨੀ
0: ਪ੍ਰਭ ਕੇ ਸਿਮਰਨ ਨਹਿਚਲ ਆਸਨ
1: ਪ੍ਰਭ ਕੇ ਸਿਮਰਨ ਕਮਲ ਵਿਲਾਸਨ
0: ਪ੍ਰਭ ਕੇ ਸਿਮਰਨ ਅਨਹਦ ਚਨਕਾਰ
1: ਸਿਮਰਨ ਕਾ ਆਨੰਦ ਅਪਾਰ
0: ਸਿਮਰੈ ਸੇ ਜਨ ਜਨ ਕੋ ਪ੍ਰਮਯਾ
1: ਨਾਨਕ ਤੇ ਜਨ ਸਰਣੀ ਪਿਆ
0: ਹਰ ਸਿਮਰਨ ਕਰ ਭਗਤ ਪ੍ਰਗਟਾਏ
1: ਹਰ ਸਿਮਰਨ ਲਗ ਵੇਦ ਪਾਏ
0: ਹਰ ਸਿਮਰਨ ਪੈ ਸਿੱਧ ਜਤੀ ਦਾਤੇ
1: ਹਰ ਸਿਮਰਨ ਨੀਚ ਚੋਂ ਪੁੱਟ ਜਾਤੇ
0: ਹਰ ਸਿਮਰਨ ਤਾਰੀ ਸਭ ਧਰਨਾ
1: ਸਿਮਰ ਸਿਮਰ ਹਰ ਕਾਰਨ ਕਰਨਾ
0: ਹਰ ਸਿਮਰਨ ਕਿਉ ਸਗਲ ਆਕਾਰ

सारे मुग्ध

0: ਲੋਕ ਪਚਾਰਾ ਕਰੇ ਦਿਨ ਰਾਤ
1: ਮਾਇਆ
0: ਸ਼ਬਦ ਨਾਹੀਂ ਕਛ ਕਰੇ ਛਪਾਇਆ
1: ਹਰ

0: ਸ਼ਾਸਤੀ ਅਸਵਸਤਰਾ
1: ਵਿਦਿਆ ਰੰਗ ਸੰਗ ਮਾਇਆ ਪੇਖ ਹਸਤਾ
0: ਮਿਥਰਾ ਧਰੁਹ ਮੋਹ ਅਭਿਮਾਨ
1: ਮਿਥਿਆ ਆਪਸ ਉਪਰ ਕਟ ਗੁਮਾਨ
0: ਅਸਥਰ ਭਗਤ ਸਾਧ ਕੀ ਸਰਨ
1: ਨਾਨਕ ਜਪ ਜਪ ਜੀਵੇ ਹਰ ਕੇ ਚਰਨ
0: ਮਿਥਿਆ ਸਰਵਨ ਪਰ ਨਿੰਦਾ ਸੁਣੈ
1: ਮਿਥਿਆ ਹਸਤ ਪਰ ਦਰ ਕੋ

0: ਕਰਨ ਦਿਨ ਰਹਿਣ ਬਿਰਥਾ ਬਿਹਾਏ,
1: ਮੇਘ ਬਿਨਾ ਜਿਉਂ ਖੇਤੀ ਜਾਏ,
0: ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ,
1: ਜਿਉਂ ਕਿਰਪਨ ਕੇ ਨਰਾਤ ਧਾਮ,
0: ਧਨ ਧਨ ਤੇ ਜਨ ਜਹ ਘਟ ਬਸਿਓ ਹਰ ਨਾਓ,
1: ਨਾਨਕ ਕਾਕੇ ਬਲ ਬਲ ਜਾਓ,
0: ਰਹਿਤ ਅਵਰ ਕਛ ਅਵਰ ਕਮਾਵਤ,
1: ਮਨ ਪ੍ਰੀਤ ਮੁਖੋਂ ਗਣ ਲਾਵਤ,
0: ਜਾਨਨ ਹਾਰ ਪ੍ਰਭੂ ਪਰਵੀਨ,
1: ਬਾਹਰ ਭੇਟ ਨ ਕਾਹੂ ਪੀਨ,
0: ਅਵਰ ਉਪਦੇਸੈ ਆਪ ਨ ਕਰੈ,
1: ਆਵਤ ਜਾਵਤ ਜਨਮੈ ਮਰੈ,
0: ਜਿਸਕੇ ਅੰਤਰ ਬਸੇ ਨਿਰੰਕਾਰ,
1: ਜਿਸਕੀ ਸੀਖ ਤਰੈ ਸੰਸਾਰ,
0: ਜੋ ਤੂੰ ਪਾਨੇ ਤਿਨ ਪ੍ਰਭ ਜਾਤਾ,
1: ਨਾਨਕ

0: ਪਰਮਾਹੇ
1: ਸੰਤ ਗੰਧਤ ਤਿਲ ਲਾਵੇ
0: ਤਿਸ ਕੋ ਸਿਮਰਤ ਪਰਮ ਗਤ ਪਾਵੇ
1: ਪ੍ਰਸਾਦ ਬਸੇ ਸੁਖ ਮੰਦਰ
0: ਤਿਸੇ ਧਿਆਏ ਸਦਾ ਮਨ ਅੰਦਰ
1: ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ
0: ਆਠ ਪੈਰ ਸਿਮਰੋ ਤਿਸ ਰਸਨਾ
1: ਪ੍ਰਸਾਦ ਰੰਗ ਰਸ ਭੋਗ
0: ਨਾਨਕ ਸਦਾ ਧਿਆਈਏ ਧਿਆਵਨ ਜੋਗ
1: ਪ੍ਰਸਾਦ ਪਾਠ ਪਟੰਬਰ ਹੰਡਾਵੇ
0: ਤਿਸੇ ਧਿਆ ਕਰ ਹਵਨ ਵਾ

0: ਉਠਤ ਬੈਠਤ ਸਤਿਸੇ ਧਿਆਈ
1: ਜੋ ਏਕ ਅਲਖ
0: ਹੈ ਨਾਨਕ ਤੇਰੀ ਰੱਖੈ।

ਤਜੇ ਸਵਿਆਪ ਨਾਨਕ ਸਾਧ ਪ੍ਰਭੂ ਬਣੇ ਆਈ ਸਾਧ ਕੇ ਸੰਗ ਸਦਾ ਸੁਖ ਪਾਵੇ ਸਾਧੂ ਕੇ ਸੰਗ ਅਜਰ ਸਹਿ

0: ਗਾਇਨ
1: ਨਾਨਕ ਕੇ ਸੰਗ ਸਭ ਥਾਨ ਗਾਮਾ
0: ਨਾਨਕ ਸਾਧ ਕੇ ਸੰਗ ਸਫਲ ਜਨਮ
1: ਨਾਨਕ ਕੇ ਸੰਗ ਨਹੀਂ ਕਛ ਕਾਲ
0: ਦਰਸ਼ਨ ਭੇਟ ਹੋਤ ਨਿਹਾਲ
1: ਨਾਨਕ ਕੇ ਸੰਗ ਕਲੋਖਤ ਹਰੇ
0: ਸਾਧ ਕੇ ਸੰਗ ਨਰਕ ਪਰ ਹਰੇ।

0: ਸਿਮਰਨ ਗੋਪਾਲ
1: ਸਭ ਉਪਰ ਹੋਵਤ ਕਿਰਪਾਲ
0: ਆਪ ਦ੍ਰਿੜ ਹੈ ਅਵਰਹਿ ਨਾਮ ਜਪਾਵੇ
1: ਨਾਨਕ ਹੋ ਐਸਨੋ ਪਰਮ ਗਤ ਪਾਵੇ
0: ਭਗਵਤੀ ਭਗਵੰਤ ਭਗਤ ਕਾ ਰੰਗ
1: ਸਗਲ ਤਿਆਗੇ ਦੁਸ਼ਟ ਕਾ ਸੰਗ
0: ਮਨ ਤੇ ਬਿਨਸੇ ਸਗਲਾ ਪਰਮ
1: ਕਰ ਪੂਜੇ ਸਗਲ ਪਾਰ ਬ੍ਰਹਮ
0: ਸਾਧ ਸੰਗ ਪਾਪਾ ਮਲਖ ਹੋਵੇ
1: ਇਸ ਭਗਵਤੀ ਕੀ ਮਤਿ ਉੱਤਮ ਹੋਵੇ
0: ਭਗਵੰਤ ਕੀ ਟਹਿਲ ਕਰੇ

0: ਸੁਰਤ ਕਿਤੇ ਨਾ ਪਾਈਏ ਧਰਮ
1: ਨਾਨਕ ਤਿਸ ਮਿਲੇ ਜਿਸ ਲਿਖਿਆ ਤੁਰ ਕਰਮ
0: ਜਿਸ ਕੇ ਮਨ ਪਾਰ ਬ੍ਰਹਮ ਕਾ ਨਿਵਾਸ
1: ਜਿਸ ਕਾ ਨਾਮ ਸਤ ਰਾਮਦਾਸ
0: ਆਤਮ ਰਾਮ ਤਿਸ ਨਦਰੀ ਆਇਆ
1: ਦਾਸ ਦਸੰਤਨ ਪਾਏ ਤਿਨ ਪਾਇਆ
0: ਸਦਾ ਨਿਕਟ ਨਿਕਟ ਹਰ ਜਾਨ
1: ਸੋ ਦਾਸ ਦਰ ਗਏ ਪਰਵਾਨ
0: ਆਪਣੇ ਦਾਸ ਕੋ ਆਪ ਕਿਰਪਾ ਕਰੇ
1: ਇਸ ਦਾਸ ਕੋ ਸਭ ਸੋਜੀ ਭਰੇ
0: ਸਗਲ ਸੰਗ ਆਤਮ ਓ ਦਾਸ
1: ਐਸੀ ਜੁਗਤ ਨਾਨਕ ਰਾਮਦਾਸ
0: ਪ੍ਰਭ ਕੀ ਆਗਿਆ ਆਤਮ ਹਿਤਾਵੈ
1: ਜੀਵਨ ਮੁਕਤ ਸੋ ਕਹਾਵੈ
0: ਐਸਾ ਹਰਖ ਤੈਸਾ ਉਸੋਗ
1: ਸਦਾ ਆਨੰਦ ਤੈ ਨਹੀਂ ਵਿਯੋਗ
0: ਐਸਾ ਸਵਰਨ ਤੈਸੀ ਉਸ ਮਾਟੀ
1: ਐਸਾ ਅੰਮ੍ਰਿਤ ਐਸੀ ਵਿਖਾਟੀ
0: ਐਸਾ ਮਾਨ ਤੈਸਾ ਅਭਿਮਾਨ
1: ਐਸਾ ਰੰਗ ਤੈਸਾ ਰਾਜਾਨ
0: ਜੋ ਵਰਤਾਏ ਸਾਈ ਜੁਗਤ
1: ਨਾਨਕ ਹੋ ਪੁਰਖ ਕਹੀਏ ਜੀਵਨ ਮੁਕਤ
0: ਪਾਰ ਬ੍ਰਹਮ ਕੇ ਸਗਲੇ ਠਾਉ
1: ਜਿਤ ਜਿਤ ਘਰ ਰਾਖੇ ਤੈਸਾ ਤਿਨ ਨਾਉ
0: ਆਪੇ ਕਰਨ ਕਰਾਵਨ ਜੋਗ
1: ਭਾਵੈ ਸੋਈ ਪੁਨ ਹੋਗ
0: ਪਸਰਿਓ ਆਪ ਹੋਏ ਅਨੰਤ ਰੰਗ।

ਕਬ ਕਾਮ ਵਿਚਾਰੈ ਨਾਨਕ ਕਰਤੇ ਕਾ ਹੱਥ ਨਾ ਪਾਵੈ ਕਈ ਕੋਟ ਅੰਧ ਗਿਆਨੀ।

0: ਸਕੋਗੀ।
1: ਕੋਟ ਪੰਖੀ ਸਰਪੋ ਪਾਏ,
0: ਕਈ ਕੋਟ ਪਾਥਰ ਵਿਰਖ ਨੇ ਪਜਾਏ,
1: ਕੋਟ ਪਵਣ ਪਾਣੀ ਵੈ ਸੰਤਰ,
0: ਕਈ ਕੋਟ ਦੇਸ ਭੂ ਮੰਡਲ,
1: ਕੋਟ ਸਸੀਅਰ ਸੂਰਨ ਖੇਤਰ,
0: ਕਈ ਕੋਟ ਦੇਵ ਦਾਨਵਿੰਦਰ ਸ਼ਿਰਸ਼ਤਰ,
1: ਸਮਗਰੀ ਆਪਣੇ ਸੂਤ ਧਾਰੈ,
0: ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਾਰੈ।

0: ਕਰਨ ਕਰਾਵਣ ਕਰਨੇ ਜੋਗ
1: ਪਾਵੇ ਸੋਈ ਹੋਗ
0: ਕਿਨ ਮੈਂ ਥਾਪੋ ਥਾਪਨ ਹਾਰਾਂ
1: ਅੰਤ ਨਹੀਂ ਕਿਛ ਪਾਰਾ ਵਾਰਾ
0: ਹੁਕਮੇ ਧਾਰ ਧਰ ਰਹਾਵੇ
1: ਹੁਕਮੇ ਉਪਜੈ ਹੁਕਮ ਸਮਾਵੇ
0: ਹੁਕਮੇ ਊਚ ਨੀਚ ਵਿਵਹਾਰ
1: ਹੁਕਮੇ ਅਨੇਕ ਰੰਗ ਪ੍ਰਕਾਰ
0: ਕਰ ਕਰ ਦੇਖੇ ਆਪਣੀ ਵਡਿਆਈ
1: ਨਾਨਕ ਸਮੈ ਆ ਸਮਾਈ
0: ਪ੍ਰਭ ਭਾਵੇ ਮਾਨੁਖ ਗਤ ਪਾਵੇ
1: ਪਾਵੇ ਤਾਂ ਪਾਤਰ ਤਰਾਵੇ
0: ਪ੍ਰਭ ਭਾਵੇ ਬਿਨ ਸਾਸ ਤੇ ਰਾਖੇ
1: ਪਾਵੇ ਤਾਂ ਹਰ ਗੁਣ ਪਾਖੇ
0: ਪ੍ਰਭ ਭਾਵੇ ਤਾਂ ਪਤ ਤੋਂ ਉਧਾਰੇ
1: ਆਪ ਕਰੇ ਆਪ ਵਿਚਾਰੇ
0: ਦੋਹਾਂ ਸਿਰਿਆਂ ਕਾ ਆਪ ਸੁਆਮੀ
1: ਖੇਲੇ ਵਿਖਸੇ ਅੰਤਰ ਜਾਮੀ
0: ਜੋ ਪਾਵੇ ਸੋ ਕਾਰ ਕਰਾਵੇ
1: ਨਾਨਕ ਦ੍ਰਿਸ਼ਟੀ ਅਵਰ ਨਾ ਆਵੇ
0: ਕਹੋ ਮਨੁੱਖ ਤੇ ਕਿਆ ਹੋਇਆ ਵੈ
1: ਜੋ ਤਿਸ ਪਾਵੇ ਸੋਈ ਕਰਾਵੇ
0: ਇਸਕੇ ਹਾਥ ਹੋਏ ਤਾਂ

0: ਪਿਤਰਤਾਕਾ ਹੋਏ ਬਿਨਾਸ
1: ਸਤੇ ਆਪ ਜਾਣੇ ਬਲਵੰਤ
0: ਕਿਨ ਮੈਂ ਹੋਏ ਜਾਏ ਪਸਵੰਤ
1: ਕਿਨ ਬਦੇ ਆਪ ਹੰਕਾਰੀ
0: ਧਰਮ ਰਾਏ ਕਿਸ ਕਰੇ ਕੁਹਾਰੀ
1: ਪ੍ਰਸਾਦ ਜਾਤਾ ਮਿਟੇ ਅਭਿਮਾਨ
0: ਸੋ ਜਨ ਨਾਨਕ ਦਰਗੇ ਪਰਵਾਨ
1: ਕਰਮ ਕਰੇ ਹੋ ਤਾਰੇ
0: ਸੰਗ ਪਾਵੇ ਸੰਗਲੇ ਬਿਨ ਤਾਰੇ
1: ਤਪੱਸਿਆ ਕਰੇ ਹੰਕਾਰ
0: ਨਰਕ ਸਵਰਗ ਫਿਰ ਫੇਰੇ ਅਵਤਾਰ
1: ਜਤਨ ਕਰ ਆਤਮ ਨਹੀਂ ਗਰਵੇ
0: ਹਰ ਦਰਗੇ ਕੋ ਕੈਸੇ ਗਵੇ
1: ਆਪਸ ਕੋ ਜੋ ਭਲਾ ਕਹਾਵੇ
0: ਤਿਸੇ ਭਲਾਈ ਨਿਕਟ ਨਾ ਆਵੇ
1: ਸਰਬ ਕੀ ਰੇਨ ਜਾ ਕੇ ਮਨ ਹੋਏ
2: ਵਾਹਿਗੁਰੂ।

0: ਇਹਨੇ ਨਿਰੰਜਨ ਜਾਣਿਆ
1: ਸਦਾ ਆਪਣਾ ਆਪ ਸੂਝੇ
0: ਇਸ ਕੀ ਜਾਣੋ ਤ੍ਰਿਸ਼ਨਾ ਬੂਝੈ
1: ਸੰਗ ਹਰ ਹਰ ਜਸ ਕਹੈ
0: ਸਰਬ ਰੋਗ ਤੇ ਹਰ ਜਨ ਰਹਿਤ
1: ਕੀਰਤਨ ਕੇ ਵਿਖਿਆਨ
0: ਰਹਿਸਤ ਮੈਂ ਸੋਈ ਨਿਰਵਾਨ
1: ਜਿਸ ਜਨ ਕੀ ਆਸਾ
0: ਜਿਸ ਕੀ ਕਟੀਐ ਜਮ ਕੀ ਫਾਸਾ
1: ਬ੍ਰਹਮ ਕੀ ਜਿਸ ਮਨ ਭੂਖ
0: ਨਾਨਕ

0: ਸੰਗ
1: ਲਖ ਰਿਓ ਰਸ ਲੋਭੀ ਪਤੰਗ
0: ਨਾਮ ਨਾਮ ਜਪ ਹਿਰਦੇ ਮਾਹੇ
1: ਨਾਨਕ ਪਾਸੇ ਦੀ ਤਰ ਜਾਏ
0: ਪੱਖਰ ਕੋ ਲੈਣ ਤੂੰ ਆਇਆ
1: ਰਾਮ ਨਾਮ ਸੰਤਨ ਕਰ ਪਾਇਆ
0: ਜਬ ਮਾਨ ਲਿਓ ਮਨ ਮੋਲ
1: ਰਾਮ ਨਾਮ ਹਿਰਦੇ ਮੈਂ ਢੋਲ
0: ਸੰਤ ਹੈ ਸੰਗ ਚਾਲ
1: ਅਵਰ ਤਿਆਗ ਵਿਖਿਆ ਜੰਜਾਲ
0: ਧਨ ਧਨ ਕਹੇ ਸਭ ਕੋਇ

0: ਭਾਗੀ ਪਾਈਐ
1: ਸਾਧ ਸੰਗ ਹਰ ਕੀਰਤਨ ਗਾਈਐ
0: ਨਾਨਕ ਬਿਗਿਨਤੇ ਸਾਧੂ ਰਾਖੈ
1: ਹਰ ਗੁਣ ਗਾਏ ਅੰਮ੍ਰਿਤ ਰਸ।

0: ਹਰ ਕਿਰਪਾ ਜਿਸ ਕੋ ਨਾਮ ਦੀਆ
1: ਨਾਨਕ ਸੋ ਜਨ ਨਿਰਮਲ ਧੀਆ
0: ਕੇ ਮਨ ਗੁਰ ਕੀ ਪ੍ਰਤੀਤ
1: ਇਸ ਜਨ ਆਵੇ ਹਰ ਪ੍ਰਭ ਚੀਤ
0: ਭਗਤ ਭਗਤ ਸੁਣਿਆ ਤੈ ਲੋਏ
1: ਜਾ ਕੇ ਹਿਰਦੇ ਕੋ ਸੋਏ
0: ਸਚ ਕਰਨੀ ਸਚ ਤਾਂ

ਸਤ ਜਸ ਸੁਣਤਾ ਨਾਨਕ ਸਤ ਸਤ ਪ੍ਰਭ ਸੋਏ ਕਰਨ ਕਰਾਵਨ ਤਿਨ ਮੋਰ ਪਛਾਣਿਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਜਿਸ ਤੇ ਉਪਜਿਆ ਤਿਸ ਮਾਏ ਸਮਾਨਾ

0: ਪ੍ਰਭ ਆਪਣੇ ਜਨ ਕੀਨੀ ਦਾਤ
1: ਭਗਤਾ ਤੁਮ ਕਹਿ ਚਾਹੇ
0: ਪ੍ਰਭ ਆਪਣੇ ਸੋ ਰਹੇ ਸਮਾਏ
1: ਆਹੋ ਵਸੋ ਜਾਣੇ
0: ਪ੍ਰਭ ਆਪਣੇ ਕਾ ਹੁਕਮ ਪਛਾਣੇ ਕੌਣ
1: ਬਖਾਨੋ
0: ਸਰਬ ਤੋਕਾ ਦਾਤਾ
1: ਸਰਬ ਸੁਖ ਪਾਵੇ
0: ਇਸਕੇ ਦਰਸਾ ਪਾਪ ਮਿਟਾਵੇ

0: ਸਤਿਗੁਰ ਸੇਖੀ ਕਰੇ ਪ੍ਰਿਤਪਾਲ,
1: ਸੇਵਾ ਕੋ ਗੁਰ ਸਦਾ ਦਿਆਲ,
0: ਸਿੱਖ ਕੀ ਗੁਰਦੁਰ ਮਤਮਲ ਹਿਰੇ,
1: ਗੁਰ ਬਚਨੀ ਹਰ ਨਾਮ ਉਚਰੇ,
0: ਸਤਿਗੁਰ ਸਿੱਖ ਕੇ ਬੰਧਨ ਕਾਟੇ,
1: ਗੁਰ ਕਾ ਸਿੱਖ ਵਿਕਾਰ ਦੇ ਹਟੇ,
0: ਸਤਿਗੁਰ ਸਿੱਖ ਕੋ ਨਾਮ ਤਨ ਦੇ,
1: ਗੁਰ ਕਾ ਸਿੱਖ ਬੜ ਭਾਗੀ ਹੈ,
0: ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ,
1: ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਵਾਰੈ,
0: ਗੁਰ ਕੇ ਗ੍ਰਹਿ ਸੇਵਕ ਜੋ ਰਹੇ,
1: ਗੁਰ ਕੀ ਆਗਿਆ ਮਨ ਮੈਂ ਸਹਿ,
0: ਆਪਸ ਕੋ ਕਰ ਕਛੂ ਨਾ ਜਨਾਵੈ,
1: ਹਰ ਹਰ ਨਾਮ ਹਿਰਦੇ ਸਤਿ ਆਵੈ,
0: ਮਨ ਵਿੱਚ ਸਤਿਗੁਰ ਕੇ ਪਾਸ,

0: ਸਰਗੁਣ ਬਿਓਹੀ
1: ਹੋਈ
0: ਆਪਣੇ ਚਰਤ ਪ੍ਰਭ ਆਪ ਬਣਾਏ
1: ਆਪਣੀ ਕੀਮਤ ਆਪੇ ਪਾਏ
0: ਹਰ ਵਿਨ ਦੂਜਾ ਨਾਹੀ ਕੋਏ

0: ਕਸ਼ਟ ਮਹਾਂ ਸੁਖ ਹੋਏ,
1: ਆਰਸ ਪਾਵੇ ਬਿਰਲਾ ਕੋਏ,
0: ਜਿਨ ਚਾਖਿਆ ਸੇ ਜੰਤ ਪਤਾਨੇ,
1: ਪੂਰਨ ਪੁਰਖ ਨਹੀਂ ਡੋਲਾਨੇ,
0: ਸੁਭਰ ਭਰੇ ਪ੍ਰੇਮ ਰਸ ਰੰਗ,
1: ਉਪਜੇ ਚਾਉ ਸਾਧ ਕੇ ਸੰਗ,
0: ਪਰੇ ਸਰਨ ਆਨ ਸਭ ਤਿਆਗ,
1: ਅੰਤਰ ਪ੍ਰਕਾਸ਼

0: ਵਡਿਆਈ,
1: ਹਰ ਕੇ ਨਾਮ ਕੀ ਕਥਾ ਮਨ ਪਾਈ,
0: ਬਹੁ ਭੋਜਨ ਕਾ ਪ੍ਰਸੰਗੀਤ,
1: ਰਸਨਾ ਜਗਤੀ ਹਰ ਹਰ ਨੀਤ,
0: ਭਲੀ ਸੁਕਰਨੀ ਸੋਭਾ ਤਨ।

0: ਤਖਤ ਕਉ ਕੇਸ
1: ਸੋਭਾ
0: ਮਾਏ ਵਾ

0: धर्म पैपार
1: अपमान अपमान
0: अनेक प्रकार की ओ बखियान

ಮಾನ್ಯ ಚೇನಾನ ಫಲ ಪಾವೋ.

ਜਨਾ ਕੇ ਹਿਰਦੇ ਸਭ ਧਰਮ ਸਰਵ ਵਿਆਪੀ ਰਾਮ ਸੰਗ ਰਚਨ ਸਤ ਵਚਨ ਸਾਧੂ ਸਭ ਕਹਿਤ ਕਰਨ ਕਰਾਵਣ ਹਾਰ ਪ੍ਰਭ ਜਾਣੈ ਨਾਨਕ ਦਰਸ਼ਨ ਦੇਖ ਸਭ ਮੋਹੀ

ਆਪੇ ਆਪ ਭਰਪੂਰ ਨਾਨਕ ਤਿਸ ਜਨ ਆਪ ਬੁਝਾਏ ਸਰਬ ਨੈਣ ਆਪੇ ਕਣਹਾਰਾ ਆਪਨ ਜਸ ਆਪ ਹੀ ਸੁਣਾ ਆਗਿਆਕਾਰੀ ਕੀਨੀ ਮਾਇਆ ਜੋ ਕੁਛ ਕਹਿਣਾ ਸੋ ਆਪੇ ਕਹੇ ਨਾਨਕ ਜਾ ਭਾਵੇ ਤਾਂ ਲੈ ਸਮਾਏ ਬੁਰੇ ਕੋ ਕਿਨੇ ਕੁਛ ਕਰਾ ਆਪੇ ਜਾਣੇ ਆਪਣੇ ਜੀ ਕੀ ਓਤ ਪੋਤ ਆਪਣ ਸੰਗਰਾਜ ਦੂਸਰ ਹੋਏ ਤਾਂ ਸੋਜੀ ਪਾਏ ਗੁਰ ਪ੍ਰਸ਼ਾਦ ਨਾਨਕੇ ਹੋ ਜਾਣ ਆਪ ਮਿਲਾਏ ਲੈ ਪ੍ਰਭ ਸੋਏ ਜੀਵਨ ਮੁਕਤ ਜਿਸ ਰਿਦੇ ਭਗਵੰਤ ਜਿਸ ਪ੍ਰਸ਼ਾਦ

0: ਆਵਤ ਹੋਤ ਉਧਾਰ
1: ਆਪ ਤਰੇ ਲੋਕੈ ਨਿਸਾਰ
0: ਸਫਲ ਜੀਵਨ ਸਫਲਤਾ ਕਾ ਸੰਗ
1: ਜਾਕੇ ਮਨ ਲਾਗਾ ਹਰ ਰੰਗ
0: ਜੈ ਜੈ ਸਬਦ ਅਨਾਹਦ ਵਾਜੇ
1: ਸੁਣ ਸੁਣ ਅੰਗ ਕਰੇ ਪ੍ਰਭ ਗਾਜੇ
0: ਪ੍ਰਗਟੇ ਗੋਪਾਲ ਮਹਾਂਤ ਕੇ ਮਾਥੇ
1: ਨਾਨਕ ਉਤਰੇ ਤਿਨ ਕੇ ਸਾਥੇ
0: ਸਰਨ ਜੋਗ ਸੁਨ ਸਰਨੀ

ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਭਗਵਤੀ ਜੀ ਸਹਾਇ, ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰੇਥਾਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਇ, ਫਿਰ ਅੰਗਰ ਗੁਰਦੇ ਅਮਰਦਾਸ ਰਾਮਦਾਸੈ ਹੋਈ ਸਹਾਇ, ਅਰਜਨ ਹਰਿ ਗੋਬਿੰਦਰੋ ਸਿਮਰਾਂ ਸ਼੍ਰੀ ਹਰਿ ਰਾਇ, ਸ਼੍ਰੀ ਹਰਿ

ਸੀ ਸਦਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖਣੀਆਂ ਤੇ ਚੜੀ ਆ ਰਿਆਂ ਨਾ ਚਰਾਏਗਾ।

ਚੇਤ ਆਵੈ ਚੇਤ ਆਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬਾ ਤਹਾਂ ਤਹਾਂ ਰਸੀਆ ਰਿਆਇਤ ਦੀਗ ਤੀਗ ਫਤਿਹ ਬਿਰਧਗੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖ

ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੰਗੇ ਜੁਗੋਂ ਜੁਗਿਆ ਟੱਲ, ਧਰਮ ਕਾ ਜੇਕਾਰ।

ਸਤਿਗੁਰੂ ਧੰਨ ਧੰਨ ਸਾਹਿਬਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਨੇ ਪਾਰ ਕਿਰਪਾ ਕੀਤੀ ਆਪ ਜੀ ਦੀਆਂ ਸਿੱਖ ਸੰਗਤਾਂ ਵੱਲੋਂ ਰਲ ਮਿਲ ਕੇ ਸਰਬੱਤ

ਪੜ੍ਹੀ ਸੁਣੀ ਬਾਣੀ ਦਾ ਭਾਵ ਸਭ ਦੇ ਪਰਿਵਾਰਾਂ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਪਰਿਵਾਰਾਂ ਵਿਖੇ ਸੁੱਖ ਸ਼ਾਂਤੀ, ਕਾਰੋਬਾਰਾਂ ਵਿੱਚ ਤਰੱਕੀਆਂ, ਬੱਚਿਆਂ ਨੂੰ ਗੁਰਮਾਂ ਦੀ ਸੋਝੀ ਬਖਸ਼ਣੀ, ਵਿਦਿਆ ਦੇ ਦਾਨ ਬਖਸ਼ਣੇ, ਖਾਲਸੇ ਪੰਥ ਦੀ ਸਦਾ ਚੜ੍ਹਦੀ ਕਲਾ ਰੱਖਣੀ, ਸਾਰੇ ਸੰਸਾਰ ਵਿੱਚ ਸੁੱਖ ਵਰਤਾਉਣੀ, ਸਭ ਜੀਵਾਂ ਦਾ ਭਲਾ ਕਰਨਾ, ਸੱਚੇ ਪਾਤਸ਼ਾਹ ਜੀ ਆਪ ਜੀ ਦੇ ਚਰਨਾਂ ਕਮਲਾਂ ਦੇ ਸੇਵਕਾ, ਬੀਬੀ ਸਿਮਰ ਕੌਰ ਖੇਲਾ, ਸਰਦਾਰ ਤਰਲੋਚਨ ਸਿੰਘ ਖੇਲਾ, ਬੀਬੀ ਬਲਵਿੰਦਰ ਕੌਰ ਖੇਲਾ, ਪਰਿਵਾਰ ਇੰਡੀਆ ਦੀ ਯਾਤਰਾ ਜਾ ਰਹੇ ਨੇ, ਸੱਚੇ ਪਾਤਸ਼ਾਹ ਜੀ

ਪ੍ਰਿਆਤ ਰੱਖਣੇ ਪਾਵਨ ਹਜੂਰੀ ਵਿਖੇ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ, ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੂ, ਆਈਆਂ ਸੰਗਤਾਂ ਨੂੰ ਨਵਾਜਦੇ ਹੋਏ ਮੁੱਖ ਵਾ ਬਖਸ਼ ਕੇ ਕਿਰਤਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕੀ ਫਤਿਹ ਸਤਿਗੁਰ ਜੀ ਦੀ ਸਾਡੀ ਨਵਾਜੀ ਸਾਹ ਸੰਗਤ ਆਪ ਭਾਗੀ ਹੋ ਜੋ ਗੁਰੂ ਸਾਹਿਬ ਜੀ ਦੇ ਪਾਵਨ ਚਰਨਾਂ ਦੀਆਂ ਹਾਜ਼ਰੀਆਂ ਭਰਦੇ ਹੋਏ ਪਾਵਨ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਨ ਦਾ ਇਹ ਸੁਭਾਗਾ ਸਮਾਂ ਗੁਰੂ ਸਾਹਿਬ ਨੇ ਬਖਸ਼ਿਆ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ, ਚੜ੍ਹਦੀਆਂ ਕਲਾ ਰੱਖੇ, ਸਭ ਦੇ ਪਰਿਵਾਰਾਂ ਸੱਤੇ ਮੇਰ ਪ੍ਰਿਆਸ ਰੱਖੇ, ਪਰਿਵਾਰਾਂ ਰੱਖੇ, ਸੁਖ ਸ਼ਾਂਤੀ ਬਖਸ਼ੇ, ਸਭ ਦਾ ਬਹੁਤ ਬਹੁਤ ਧੰਨਵਾਦ। ਇੱਥੇ ਹੀ ਸਮਾਪਤੀ ਹੈ। ਇਹ ਸ਼ਨੀਵਾਰ ਨੂੰ ਸੰਗਰਾਂਦ ਦਾ ਪਾਵਨ ਦਿਹਾੜਾ ਹੈ। ਉਸ ਦਿਨ ਵੀ ਬੀਬੀਆਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਦੇ ਨੇ। 17 ਤਰੀਕ ਸ਼ਨੀਵਾਰ ਨੂੰ ਸੰਗਰਾਂਦ ਦਾ ਦਿਹਾੜਾ ਹੈ ਜੀ। ਉਸ ਦਿਨ ਵੀ ਸਾਰਿਆਂ ਨੇ ਹਾਜ਼ਰੀਆਂ ਭਰ ਕੇ ਗੁਰੂ ਦੀਆਂ ਖੁਸ਼ੀਆਂ ਬਖਸ਼ਾਂ ਪ੍ਰਾਪਤ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਖਸਮ ਵਿਸਾਰਹਿ ਤੇ ਕਮ ਜਾਤ, ਨਾਨਕ ਨਾਵੈ ਬਾਜ ਸਨਾਤ।